ਅਤਿ ਬਿਤਰਤਨ ਜਵਾਹਰ ਮਾਣਕ, ਜੇ ਅਕਬਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਉਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆਰ ਜਾ ਉਰਦ ਸੁਣੀ ਹੋਏ, ਨਵਾਂ ਖੰਡਾ ਵਿੱਚ ਜਾਣੀਆਂ ਨਾਲ ਚੱਲੈ ਸਭ ਕੋਈ, ਚੰਗਾ ਨਾ ਉਰਕਾਏ ਕਹਿ ਜਸ ਕੀਰਤ ਜਾਗਲੇ। ਜੇ ਤਿਸ ਨਦਰ ਨਾ ਆਵਾਈ ਤਾਂ ਬਾਤ ਨਾ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ। ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ, ਤਿਹਾ ਕੋਈ ਨਾ ਸੁਜਾਈ। ਜੇ ਤਿਸ ਗੁਣ ਕੋਈ ਕਰੇ, ਸੁਣਿਆ ਸਦ ਪੀਰ ਸੁਰਨਾ, ਸੁਣੇ ਧਰ ਧਵਲਿਆ ਕਾਹ, ਸੁਣੇ ਦੀਪ ਲੋ ਪਾਤਾਲ, ਸੁਣੇ ਪੋਹੇ ਨਾ ਸਕੈ ਕਾਲ, ਨਾਨਕ ਭਗਤਾਂ ਸਦਾ ਵਗਾ, ਸੁਣੇ ਦੂਪ ਪਾਪ ਕਾ ਨਾਸ, ਸੁਣਿਆ ਈਸ਼ਰ ਬ੍ਰਹਮਾ ਇੰਦ, ਸੁਣਿਆ ਮੁਕਸਾਲਾ ਹਨੁਮੰਦ, ਸੁਣਿਆ ਯੋਗ ਯੁਗ ਤਨ ਭੇਦ, ਸੁਣਿਆ ਸ਼ਾਸਤ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾ, ਸੁਣਿਆ ਦੂਪ ਪਾਪ ਕਾ ਨਾਸ਼, ਸੁਣਿਆ ਸਤ ਸੰਤੋ ਗਿਆਨ, ਸੁਣਿਆ ਅੜ ਸਠ ਕਾਇ ਇਸ਼ਨਾਨ, ਸੁਣਿਆ ਪੜ੍ਹ ਪੜ੍ਹ ਪਾਵ ਮਾਨ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਿਗਾ, ਸੁਣਿਆ ਦੂਪ ਪਾਪ ਕਾ ਨਾਸ਼, ਸੁਣਿਆ ਸਦਾ ਗੁਣਾ ਕੀ ਗਾਹ, ਸੁਣਿਆ ਸ਼ੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵੈ ਰਾਹੁ, ਸੁਣਿਆ ਹੱਥ ਵੈ ਸਗਾਹੁ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੂਪ ਪਾਪ ਕਾ ਨਾਸ਼, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਈ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹ ਚੋਟਾ ਨਾ ਖਾਏ, ਮਨ ਜਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਈ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤਸੋਂ ਪ੍ਰਗਟ ਜਾਏ, ਮੰਨੈ ਮਗਨ ਚੱਲੈ ਪੰਥ, ਮੰਨੈ ਧਰਮ ਛੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵੈ ਮੁਖ ਦੁਆਰ, ਮੰਨੈ ਪਰਵਾਰ ਸਾਧਾਰ, ਮੰਨੈ ਤਰੈ ਤਾਰੀ ਗੁਰ ਸਿੱਖ, ਮੰਨੈ ਨਾਨਕ ਭਵੈ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ।

ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ ਤਵਾਰ ਨਾ ਜੋਗੀ ਜਾਣ ਰਤਮਾ ਹੋਣਾ ਕੋਈ ਜਾ ਕਰਤਾ ਸਿਰ ਠੀਕਾ ਸਾ ਜੇ ਆਪੇ ਜਾਣਾ ਸੋਈ ਕਿਵ ਕਰਿ ਆਖਾਂ ਕਿਵ ਸਾ ਲਾਈ ਕਿਉਂ ਹਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਕਦੋ ਏਕੋ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੀ ਕੋ ਆਪੋ ਜਾਣਾ ਗਏ ਗਿਆ ਨਾ ਸੋਇ ਪਾਤਾਲਾਂ ਪਾਤਾਲ ਆਖਾ ਗਾ ਸਾਇਆ ਗਾ ਸੋੜ ਕੋੜ ਭਾਲ ਤੱਕੇ ਵੀਰ ਕਹਿਣ ਕਵਾਦ ਸੈਸੋ ਅਠਾਰਾਂ ਕਹਿਣ ਕਤੇਬਾਂ ਅਸਲੂ ਇੱਕ ਧਾਤੂ ਲੇਖਾ ਹੋਏ ਤਾਂ ਲਿਖੀਏ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀ ਆਪੇ ਜਾਣਾ ਆਪ ਸਾ ਲਾਹੀ ਇਤੀ ਸੁਰਤ ਨਾ ਪਾਈ ਆ ਨਦੀਆਂ ਤੈਵਾ ਪਵੈ ਸਮੁੰਦ ਨਾ ਜਾਣੀਏ ਸਮੁੰਦ ਸ਼ਾਹ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕਿਹੜੀ ਤੁਲ ਨਾ ਹੋਵਣੀ ਜਿਤ ਸਮਨੋ ਨਾ ਵਿਸਰੈ ਅੰਤ ਨਾ ਸਿਫਤੀ ਕਹਿਣ ਨਾਨ ਤੋਂ ਅੰਤ ਨਾ ਕਰਨਾ ਦੇਣ ਨਾਨ ਤੋਂ ਅੰਤ ਨਾ ਵੇਖਣ ਸੁਣਨ ਨਾਨ ਤੋਂ ਅੰਤ ਨਾ ਜਾਪੈ ਕਿਆ ਮਨ ਮੰਤ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਾਰਾ ਵਾਰ ਅੰਤ ਕਾਰਨ ਕੀਤੇ ਬੱਲਾਹੇ ਤਾਂ ਕਿ ਅੰਤ ਨ ਪਾਏ ਜਾਹੇ ਉਹ ਅੰਤ ਨ ਜਾਣੈ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾ ਹੋਏ ਉੜ ਉੱਚਾ ਹੋਵੇ ਕੋਈ ਤੇ ਸੁੱਚੇ ਕਹੁ ਜਾਣੈ ਸੋਏ ਜੇ ਵਡਾਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਰਣਾ ਤੁਮਾਏ ਕਿਤੇ ਮੰਗੈ ਜੋ ਪਾਰ ਕੀਤਿਆਂ ਗਣਤ ਨਹੀਂ ਵਿਚਾਰ ਕਿਤੇ ਖਪ ਟੁੱਟੈ ਬੇਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰਖਾਏ ਕਾਏ ਕਿਤੇ ਦੁਖ ਫੂਕ ਸਦ ਮਾਰੇ ਪਿਦਾ ਤੇਰੀ ਦਾ ਤਾਰ ਬੰਦ ਕਲਾਸ਼ੀ ਭੈਣੇ ਹੋਏ ਹੋਰ ਆਖ ਨਾ ਸਕੈ ਕੋਈ ਜੇ ਕੋ ਖਾਏ ਕਾਖਣ ਪਾਏ ਹੋ ਜਾਣਾ ਜੀਤੀਆਂ ਮੁਖਾਏ ਆਪੇ ਜਾਣੇ ਆਪੇ ਦੇ ਆਖ ਸੇ ਪੇ ਕੇਈ ਕੇ ਜਿਸਨੋ ਬਖਸ਼ੇ ਸਬਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਮੁਲ ਗੁਣ ਮੁਲਵਾ ਪਾਰ ਮੁਲਵਾ ਪਾਰੀ ਮੁਲ ਭੰਡਾਰ ਮੁਲਾ ਬਹਿ ਮੁਲ ਲੈ ਜਾਏ ਮੁਲ ਭਾਏ ਮੁਲਾ ਸਮਾਏ ਮੁਲ ਧਰਮ ਮੁਲ ਦੀਵਾਨ ਮੁਲ ਤੁਲੋ ਮੁਲ ਪੁਰਬਾਨ ਮੁਲ ਬਖਸ਼ੀਸ਼ਾ ਮੁਲ ਨੀਸਾਨ ਮੁਲ ਕਰਮ ਮੁਲ ਪੁਰਮਾਨ ਮੁਲੋ ਮੁਲ ਆਖਿਆ ਨਾ ਜਾਏ ਆਖ ਆਖ ਰਹੀ ਲਵਲਾਏ ਆਖੇ ਵੀਤ ਪਾਠ ਪੁਰਾਣ ਆਖੇ ਪੜ੍ਹੇ ਕਰੇ ਵਖਿਆ ਨੂੰ ਆਖੇ ਬਰਮੇ ਆਖੇ ਇੰਦੂ ਆਖੇ ਗੋਪੀ ਤੈ ਗੋਬਿੰਦੂ ਆਖੇ ਈਸ਼ਰ ਆਖੇ ਸਿੱਧੂ ਆਖੇ ਕੀਤੇ ਕੀਤੇ ਬੁੱਧ ਆਖੇ ਦਾਨ ਆਖੇ ਦੇਵ ਆਖੇ ਸ਼ੋਰ ਨਰ ਮੁੰਜਨ ਸੇਵ ਕਿਤੇ ਆਖੇ ਆਖਣ ਪਾਹੇ ਕਿਤੇ ਕਹਿ ਕਹਿ ਉੱਠ ਉੱਠ ਜਾਏ ਤੇ ਕਿਤੇ ਹੋਰ ਕਰੇ ਤਾਂ ਆਖ ਨ ਸਕੈ ਕਈ ਕਿ ਜੇ ਵਡ ਭਾਵੈ ਤੇ ਵਡ ਹੋਏ ਨਾਨਕ ਜਾਣੈ ਸੱਚ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਿਰਗਾ ਵਾਰਾਂਗਾ ਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਵੈ ਸਰਬ ਸੰਭਾਲੇ ਵਾਜੇ ਨਾਦੋਨੀ ਕੋ ਸੰਖਾ ਕਿਤੇ ਵਾਵਨ ਹਾਰੇ ਕਿਤੇ ਰਾਗ ਪਰੀ ਸੋ ਕਹੀਨ ਕੀਤੇ ਗਾਵਨ ਹਾਰੇ ਗਾਵੈ ਤੁਹਨੋ ਪੌਣ ਪਾਣੀ ਬੈ ਸੰਤਰੂ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੈ ਦੇ ਦਰਸ਼ਨ ਬੈਠੇ ਦੇਵਤਿਆਂ ਦਰ ਨਾਲੇ ਗਾਵੈ ਸਤ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵਿਦਾ ਨਾਲੇ ਗਾਵੈ ਮੋਹਨੀਆਂ ਮਨ ਮੋਹਨ ਸੁਰ ਗਾ ਮਾਸ਼ ਪਾਏ ਆਲੇ ਗਾਵਨ ਰਤਨੋ ਪਾਏ ਤੇਰੇ ਅੜਸਰ ਤੀਰਥ ਨਾਲੇ ਗਾਵੈ ਜੋਧ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਧ ਨੂੰ ਗਾਵੈ ਜੋ ਤੁਧ ਭਾਵਨ ਰਤੇ ਤੇਰੀ ਭਾਗ ਤੁਰ ਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਤਨਾਵ ਨਾਨਕ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਵੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਨੂੰ ਉਪਾਈ ਕਰ ਕਰ ਵਿਖੇ ਕੀਤਾ ਆਪਣਾ ਜਪਤ ਸਿੱਧੀ ਵਡਿਆਈ ਜੋਤ ਸੁਭਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹਾਂ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਦੋਖ ਸ਼ਰਮ ਪਤ ਝੋੜੀ ਧਿਆਨ ਕਰੈ ਵਿਭੂਤ ਕਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇ ਸੁਤਸਾ ਆਦੇ ਸੁਆਦੋ ਨੀਲੋ ਨਾਦੋ ਨਾਦ ਜੁਗ ਜੁਗੇ ਕੋ ਵੇਸ ਭੁਗਤ ਗਿਆਨ ਦਾ ਭੰਡਾਰਨ ਘਟ ਘਟ ਵਾਜੈ ਨਾਦ ਆਪ ਨਾਥ ਨਾਥੀ ਸਭ ਜਾਕੀ ਰਿਤ ਸਦਵਰਾ ਸਾਧ ਸੰਯੋਗ ਵਿਯੋਗ ਦੁਇ ਕਾਰ ਤਲਾਵੈ ਲਿਖਿਆ ਪੈ ਭਾਗ ਵਾਦੇ ਸੁਤ ਸਾਇਆ ਦੇ ਸੁਆਦੋ ਨੀਲੋ ਨਾਦੋ ਨਾਹਤ ਜੁਗ ਜੁਗ ਇੱਕੋ ਵੇਸ ਏਕਾ ਮਾਇ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀ ਬਾਨ ਜੁਗਤ ਸੁਭਾਵਤ ਵੈ ਤਲਾਵੈ ਜਬ ਹੋਵੈ ਪੁਰਮਾਨ ਹੋ ਵੇਖਾ ਉਹਨਾਂ ਨਦਰ ਨਾ ਆਵੈ ਬਹੁਤਾ ਹੋ ਬਿਡਾਨ ਆਦੇ ਸੁਤ ਸਾਇਆ ਦੇ ਸੁਆਦੋ ਨੀਲੋ ਨਾਦੋ ਨਾਹਤ ਜੁਗ ਜੁਗ ਇੱਕੋ ਵੇਸ ਆਸਨ ਲੋਇ ਲੋਇ ਭੰਡਾਰ
ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵਿਖੇ ਸਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸੁ ਦਸਾਇਆ ਦੇਸੁ ਆਦੁ ਨੀਲੋ ਨਾਦੋ ਨਾਹਤ ਜੋਗ ਜੁਗ ਇੱਕੋ ਵੀਸ ਇੱਕ ਦੂਜੀ ਬਹੁ ਲੱਖ ਹੋਏ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀ ਇੱਕ ਨਾਮ ਜਗਦੀਸ਼ ਇਤਰਾਏ ਪਤ ਪਵੜੀਆਂ ਚੜੀਆ ਹੋਇਆ ਕੀਸ ਸੁਣ ਗੱਲਾਂ ਆਕਾਸ਼ ਕੀ ਗੀਟਾਂ ਆਈ ਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜੈ ਠੀਸ ਆਖਣ ਜੋ ਚੁੱਪਨ ਜੋ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟਾਏ ਸੰਸਾਰ ਜੇ ਸਾਥ ਜੋਰ ਕਰ ਵੇਖੈ ਸੋਇ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਸਵੇ ਧਰਤੀ ਥਾਪ ਰੱਖੀ ਧਰਮਸਾਲ ਤਸਵੇ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਨੇਕੋ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਨ ਪੰਚ ਪ੍ਰਵਾਹ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨ ਗਿਆ ਜਾਪੈ ਜਾਈ ਧਰਮ ਖੰਡ ਕਾਇ ਧਰਮ ਗਿਆਨ ਖੰਡ ਕਾਕੋ ਕਰਮ ਕੇਤੇ ਪਵਨ ਪਾਣੀ ਬੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬ੍ਰਹਮ ਘਾਟ ਘੜੀਏ ਰੂਪ ਰੰਗ ਕੇ ਵੇਸ਼ ਕੀਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼ ਕੇਤੇ ਅੰਧ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵ ਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੀਤੀਆਂ ਖਾਣੀ ਕੀਤੀਆਂ ਬਾਣੀ ਕੀਤੇ ਪਾਤ ਨਰਿੰਦ ਕੀਤੀਆਂ ਸੁਰਤੀ ਸੇਵਾ ਕੀਤੇ ਨਾਨਕੰਤ ਨਾ ਅੰਤ ਗਿਆਨ ਕੰਮ ਗਿਆਨ ਪ੍ਰਚੰਡ ਤਥੈ ਨਾਦ ਵਿਨੋਦ ਕੋੜਾ ਆਨੰਦ ਸ਼ਰਮ ਖਣ ਕੀ ਬਾਣੀ ਰੂਪ ਤਥੈ ਘਾਟ ਘੜੀਏ ਬਹੁਤ ਅਨੂਪ ਤਾਕੀਆਂ ਗੱਲਾਂ ਕੀਤੀਆਂ ਨਾ ਜਾਏ ਜੇ ਕੋ ਕਹਿ ਬੱਚਾ

ಅಪೇಕ್ಷೆಯ ಪರಮೇಪ ಭೋಗಿಯೋಗ ಜೋಗೇಶ್ವರಂ ಪರಂ ಜಗುತೇ ನೋ ರತನಾರಾಯಣ ಗುರು ಕರ್ಮನೋ ಪ್ರೇತ ಪ್ರೇತ ವಿಶ್ವ ಕರ್ಮನೋ ರಾಘರ್ತನೋ ರಾಗ ರೂಪಿಣೋ ಶಾ ಶಾಹ ನೋ ಭೂ ಭೂಪೇ ನಮೋ ದಾಂದಾ ನಿನೋ ಮನ್ ಮಾ ನಿನೋ ರೋಗ ರೋಗಿ ನಮಸ್ತಂ ಶನಾ ನಿನೋ ಮಂತ್ರ ಮಂತ್ರ ನಮೋ ಜಂತ್ರ ಜಂತ್ರ ನಮೋ ಇಷ್ಟೇ ನಮೋ ತಂತ್ರ ತಂತ್ರಂಗ ಸದಾ ಸತ್ತ ನಂಸರಂ ಪರಣಾಸಿ ನೂಪಿ ರೂಪೇ ಸಮಸ್ತ ನಿವಾಸಿ ಸದಾ ಸದಾ ಬುದ್ಧ ಬೃದ ಕರ್ತಾ ದೋರ್ ದರ್ದ ಗಗಂಗೋ ಹರ್ತಾ ಪರಂ ಪರಂ ಪರಮೇಶ್ವರ ಪುರುಷ ಪಾಲಂಗ ಸದಾ ಸರ್ವದಾ ಸದಾತಾ ದಯಾಲಂಗ ಶೇದಿ ಭೇದಿ ನಾಮಂಗ ಕಾಮಂಗ ಸಮಸ್ತ ಪ್ರಾಚಿ ಸಮಸ್ತ ಸ್ಥಾಮಂಗ ತೇರಾ ಜೋ ಚಾತ್ರಿ ಛಂದ ಜಲೇ ಹೈ ತಲೇ ಹೈ ಪೀತ ಹೈ ಪೇ ಹೈ ಪ್ರಭು ಹೈ ਜੋ ਹੈ ਦੇਸ ਹੈ ਭੇਸ ਹੈ ਭਜੰਗ ਪ੍ਰਜਾ ਛੰਦ ਅਗਾਧੇ ਬਾਧੇ ਨੰਦੀ ਸਰੂਪੇ ਨਮ ਸਰ ਮਾਨੇ ਸਮਸਤ ਨਿਧਾਨ ਨਵਸਤਮ ਨਾਥੇ ਨਵਸਤਮ ਪਰਮਾਤਮ ਨਵਸਤਮ ਗੰਜ ਨਵਸਤਮ ਭੰਜੇ ਨਵਸਤਮ ਕਾਲ ਨਵਸਤਮ ਪਾਲ ਨਮ ਸਰ ਦੇਸ ਨਮ ਸਰ ਭੇਸ ਨਮ ਰਾਜ ਰਾਜ ਨਮ ਸਾਹ ਸਾਜ ਨਮ ਸ਼ਾਹ ਸ਼ਾਹ ਨਮ ਮਾ ਮਾਏ ਨਮਾਓ ਗੀਤ ਗੀਤੇ ਨਮ ਮ੍ਰਿਤ ਪ੍ਰੀਤੇ ਨਮ ਰੋਖ ਰੋਖੇ ਨਮ ਸੋਖ ਸੋਖੇ ਨਮ ਸਰਬ ਰੋਗੇ ਨਮ ਸਰਬ ਭੋਗੇ ਨਮ ਸਰਬ ਜੀਤੰਗ ਨਮ ਸਰਬ ਭੀਤੰਗ ਨਮ ਸਰਬ ਗਿਆਨੰਗ ਨਮ ਪਰਮ ਤਾਨੰਗ ਨਮ ਸਰਬ ਮੰਤਰੰਗ ਨਮ ਸਰਬ ਜੰਤਰੰਗ ਨਮ ਸਰਬ ਦ੍ਰਿਸ਼ੰਗ ਨਮ ਸਰਬ ਕ੍ਰਿਸ਼ੰਗ ਨਮ ਸਰਬ ਰੰਗੇ ਤਰ ਭੰਗੀ ਅਨੰਗੇ ਨਮ ਜੀਵ ਜੀਵੰਗ ਨਮ ਬੀਜ ਬੀਜੇ ਖਜੇ ਭਿਜੇ ਸਮਸਤੰਗ ਪ੍ਰਸਜੇ ਕਿਰਪਾਲੰਗ ਸਰੂਪੇ ਕੋ ਕਰਮ ਪ੍ਰਣਾਸੀ ਸਦਾ ਸਰਬਦਾਰ ਸਿਧੰਗ ਨਿਵਾਸ ਚਰ ਪ੍ਰਸ਼ੰਦੋ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਕਾਲ ਜੋਗੀ ਚਲ ਭੋਗੀ ਚਲ ਰਾਜੇ ਟਲ ਸਾਜੇ ਖਲ ਧਰਮ ਲਖ ਕਰਮ ਸਰਵਦਾਤਾ ਸਰਵੰਗਿਆਤਾ

में त्रभंग त्रिकाने नंग्या कामे एक श्री शांत हु जय लू अजनाश काश गंज महाजल काल दर लेख भेख नाम काम का हटा नाथी प्रमाथी अजोनी मोनी नाराज निरंजन रूपिण रेखिया रूपिण रेखिया कर्म भरम जे लेखे भजंग पर जात छंद नमस्तल प्रणाम समस्तल प्रणाश्य मंजल नाम समस्तल निवासी नर काम विभूते समस्तल स्वरूपे को कर्म प्रणाशी धर्म विभूते सदा सच दानंद सतरंग प्रणाशी करि मुल्क निंदा समस्तल निवासी अजाय पुदक जायब गनीमे हरियंग करियंग करि मुल रहीमे जत चक्रवर्ती चतर चक्र भोगते स्वयंभव सुभंग सर्वदा सर्वज्योति दुकालंग प्रणाशी दयालंग स्वरूपे सदायांग संगे अपंगंग बपूते दुकालंग प्रणाशी दयालंग स्वरूपे सदायांग संगे अपंगंग बपूते कुंकार सतगुरु प्रसाद पातशाह दसवीं तो प्रसाद सबये शराब सद समो सदान की देख गुरु घर जोग जती कई सूर सुरार्दन सुध सदा देखो संत समुजिक मत कई सारे ही देश को देख रही मत को ने देखे प्राण पति के श्री भगवान की भाई कृपा हूं ते ग्रती बने ग्रती गई मातिम दंग जर जर संघ नूपतान सुरंग सवारी पूत रंग रंग से खुद पौन को गौण को जात निवारे भारी भजान के भू भले बन्याव शीस नजात बिचारे ते भय तो कह पे भू पतान को नांगे पाए पधारे जीत फिर सब देश दिशान को बाज ढोल मृदंग नगारे गुंजत गूढ़ के जान के सुंदर हंसत है राज हजारे भूत भविख भगवान के भूपत कौन गनैनी जात बिचारे सिरप सिरप भगवान भजे बिनंत कौन के धाम सधारे तीर्थ नंद आदम दान संजम ने मने कब से खाए वेद पुराण के देव कुरान जमीन जमान सुबान के पेखाए पौन आहार जति जतार सब सुब जार हजार के देखाए सिर भगवान भजे बिन भूप ते गति बने कर लिखाए सद सुबा तुरंत दबा सा सुना तुर जान दलेंगे भरी गुमान भरे मन में कर पर्वत पंख हल ना हल लेंगे तुर ऋण मोर मुवासन मातिम दंगन मान मलेंगे सिर्फ सिर्फ भगवान कृपा बन त्याग जान निदान चलेंगे वीर अपार बड़ी बरियार बचार सार की तार पशैया तोर देश मृंद मवासन मत जान के मान मलैया गाड़ी गडान को तोड़ना सुबत नहीं जग चार लवैया साहिब श्री सब को सरनायक जाचक नेक सुवेक दवैया दानव देव नंदन साचर पुत भगवान जपेंगे जीव जित जल मैं थल मैं पल ही पल मैं सब थाप था पेंगे पुन प्रतापन बार जातन पापन के बहु पंज खपेंगे सात समो प्रसन्न फिर जागो सत्र स्वभाव लोक चपेंगे मान विंद्र गजेंद्र नाद बजांतर लोको राज करेंगे कोट स्नान गजात गदान एक सोमवर साज भरेंगे ब्रह्मेश्वर विष्णु सजी पतांत फज जम फास परेंगे जी नर श्रीपत के प्रसह पागु ते नर फिर नदी तरेंगे का भय दो लोचन मूंद कह बैठ रहे बख ध्यान लगायो नाथ फिर लिये सात समुद्र लोग पर लोग वायु बास कियो बख्यान सु बैठ कैसे ही ऐसे सुबह सुबितायो साज कहो सुन लिहो सब जन प्रेम कियो दिन ही प्रभ पायो काउ लपान पूत रे उसर काउ लंगर लटकायो काउ लखर वाचि दिशा में काउ बिशाह को शीस निभायो को बतान को पूजत है बस को मृतान को पूजन तायो पूर करे और जो सब ही जागो श्री भगवान को भेद ना पायो पूर करे और जो सब ही जागो श्री भगवान को भेद ना पायो को अंकार वाहिगुरु जी की फतेह पातशाह दसवीं कबीर बाज बेनती चौपाई हमरी गुरु हादर अच्छा पूर्णोचित की छा तब चरण मन रह हमारा अपन जान करो पत पारा मृत दुष्ट बद काबू आपा जमोई बचाओ सुखी बसा मोरो परिवार से अक्षक सभा कर तारा मोर अच्छा निज कर दे करिए सब अरण को आसंग रिया पूर्ण हो हमारी आशा तोर भजन की रह प्यासा तुम छाड़ को वरण त्याऊ जो बरचाऊ समते पाऊ शेख सुख हमारे तारिय सेवक सिख हमारे तारिय चुन चुन छत्र हमारी मारियाँ आप आदय मुझे बरिया मरण काल का त्रास नवरिया उजो सदा हमारी पच्छा स्त्री अस्तो जो करियो रच्छा राख लो मुराखना आर्य साहिब संत साहिब प्यारी दीन बंधुषण के हंता तुमो पुरी चतुर्दशकंता काल पाई ब्रह्म अवतरा काल पाई शब्द अवतरा काल पाई कर विष्ण प्रकाशा सकल काल का किया तमाशा जबन काल जोगी शब की यो वेदराज ब्रह्मा ज्योति जबन काल सब लोग सुवारा नमस्कार ताहे हमारा जबन काल सब जगत बनायो देवदन चक्षण पजायो
आदान ते कह अवतारा सोई गुरु समझियो महाराज नमस्कार श्री को हमारी सकल प्रजा जन आप सवारी सेवकन को सेव गुण सुख दियो शत्रण को पल मोहबत कियो कट कट के अंतर की जानत परे पर की पीर पिछानत चीटी ते कुंचर अस्तूला सब कृपा दृष्ट कर फूला संतन दुख पाए ते दुखी सुख पाए साधन के सुखी एक एक की पीर पिछान कट कट के पट पट की जान जपत कर करा कर तारा प्रजा तर तब दे अपारा जाबा कर कर तो कबू तो मैं मिल दे तर समू जेते बदन सरट सब तारा अपनी बूझ उचारा तुम सब ही रहते निरालम जान के बीत पीधार आलम निरंकार निरभ कारण निरलंब आदो नीलो नाद संभ ताका मूर चारत पीधा जाको भेव न पावत बीधा ताको कर पाहन अनुमानत महामूर कछ भेद न जानत महादेव को कह सदा शिव निरंकार का चिंतन पै बाप अपनी बद है जेती वरणत भैन भैन तो तेती तुम्हारा लखन जाय पसारा कह बस जा प्रथम संसार आय कह रूप अनूप स्वरूपा रंग पवराव के भूपांड जीरे से तिजकीनी उत्पत कान बहुर रच दीनी कौ फुल राजा हा बैठा कौ सम पर संग रख कैठा विश गिरी सरट दिखाया चंब बा जुगा स्वरूप सुजंब बा ब्रछा मीरी तुम करो सको बार सिख संग रो दुष्ट जित उठबद उत्पाता सकल मलेश करो रण काता जे अष्टो तब शरणी परी तन के दोष्ट दुख तो हो मरी पुरख जवन पग परि तिहारी तन के तुम संकट सब ठारी जो कल कुल कबार ते है दा के काल निकने है अच्छा होई ताहे सब काला दुष्ट रिष्ट रिंद तकाला कृपा दृष्टन जाय निहर हो ताके ता तन को मोहर हो रद सद कर्म सब होई दुट शाश्व सक न कोई एक बार जन तुम संभारा काल फासे तहे उबारा जिन नर नाम तिहारो कह दारिद दुष्ट दुख ते रहा खड़के तुम्हें शरण तिहारी आप लिहो बारी सर्व ठार मोह सहाय दुष्ट दुख ते लिहो बचाई खड़के तुम्हें शरण तिहारी आप लिहो बारी सर्व ठोर मोह सहाय दुष्ट दुख ते लिहो बचाई राम कली महला तीजा नंद को अंकार सतगुर प्रसाद आनंद पाया मेरी माए सतगुरु मैं पाया सतगुरता पाया सहज छेती मन वजियां वधाइया राग रतन परवार फरियां शब्द गाव नाइया शब्द उतां गाव हरि गेरा मन जिनी वसाया कह नानको आनंद हुआ सतगुरु मैं पाया ए मन मेरे अतु सुधर हो हर नाले हर नाल रहो तो मन मेरे दुख सब विसार नांगी कारो करी तेरा कारज सब सवारना सबना गल्ला सुमरत स्वामी सो क्यों मनु विसारी कह नानक मन मेरी सदा रहो हर नाले साचे साहेबा क्या नाही घर तेरा घर तां तेरा सब के सह जिस देह जो पावे सदा सब सलाह तेरी नाम मन वसावे नाम जिन कह मन वसिया वाजी शब्द घनेरे कह नान सचे साहेब क्या नाही घर तेरा साचा नाम मेरा आधार हो साधना आधार मेरा जन भुखा सब गवाइया कर शांत सुख मनाए वसिया जन इच्छा सब पुजाइया सदा कुरबान कीता गुरु विटों जिस दियाँ वडे आईयां गह नान सुनो संतो शब्द धरो प्यार साचा नाम मेरा आधारो वाजे पांच शब्द घर सुभागा घर सुभागा शब्द वाजे कला जित कर धारिया पंच दूत दवास कीते काल कंटक मारे आ तुर करम पाया तुद जन कौशे नाम हर कह लागे कह नानक तह सुखो अदत करण वाजे सच दिवे बिंदे नुमाणी देह नुमाणी दिवे बाजो क्या करे विचारिया सुमरत कोई ना ही कृपा कर बनवारी था ना ही शब्द लाग सवारिया कह नानक लेवे बाजों कह करे विचारिया आनंद आनंद सब को कह आनंद गुरु ते जानिया जानिया आनंद सदा गुरु ते कृपा करे प्यारिया कर कृपा कल बकटे ज्ञान अंजन सारिया अंदर जन का मुँह तुटा दिन का शब्द सचै सवारिया कह नानक हो आनंद है आनंद गुर ते जानिया बाबा जसु दे सो जन पावै पावै ता सो जन दे जसन होर क्या करें विचारिया भरम भुले फिरै दह दिसक नाम लाग सवारिया गुर प्रसादी मन पाया निर्मल जिन्ना भाणा पावा ए कह नानक जिस दे प्यारे सोए जन पाव्या वो संत प्यारी वकत की करै कहानी कत केरी कह दुआरै पाई है तन मन धन सब सौंप गुर को हुक्म मन्या पाई है हुक्म मन्यो गुरु की रागा वो सच्ची बाणी कह नानक सुनो संतो कथ्यो कथ कहानी ए मन चन चला चितराई किन न पाए चितराई न पाए कह तू सुन मन मेरी है माया मोहन जिने भरम भुलाया माया ता मोहनी तने कीती जंठ गौली पाईया कुर्बान की तत सह विटो जन्म मीठा लाया कह नानक मन चंचल चतराई के न पाया मन प्यारे आ तू सदा सच संभाले हुकटाम तू जे देखदा चलै नाही तेरे नाले
ਸਾ ਤੇਰੇ ਚੱਲੇ ਨਾਹੀ ਸਨਾਲ ਕਿਉਂ ਜਿਤ ਲਾਹੀ ਐਸਾ ਕਾਮ ਬੋਲੇ ਨਾ ਕੀਚੇ ਦੰਤ ਪਛੋ ਤਾਈ ਐ ਸਤਿਗੁਰੂ ਕਾ ਉਪਦੇਸ਼ ਹੁੰਦ ਹੋਵੇ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੀ ਤੂੰ ਸਦਾ ਸੱਚ ਸੰਭਾਲੇ ਅਗਮ ਗੋਚਰਾ ਤੇਰਾ ਅੰਤ ਨਾ ਪਾਇਆ ਅੰਤੂ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਜਾਣੇ ਜੀ ਜਨ ਸਭ ਕੀਲ ਤੇਰਾ ਕਿਆ ਗਵਾਕ ਵਖਾਣ ਆਖਾ ਦਾ ਵਿਖਾ ਸਭ ਤੂੰ ਹੈ ਜਨ ਜਗ ਤੂੰ ਪਾਇਆ ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਕੋ ਜੀ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਗਿਨੀ ਸੱਚਾ ਮਨ ਵਸਾਇਆ ਜੀ ਜਨ ਸਦੋ ਦੁ ਪਾਏ ਕਬੀਕ ਪਰਸਨ ਆਇਆ ਲਾਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੂੰ ਆਪ ਤੁਠਾ ਤਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਬੇਖਾ ਮਾਰਗ ਚੱਲਣਾ ਲਾਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਕਨਿਓ ਤਿੱਖੀ ਵਾਲੋ ਨਿਕੀਤ ਮਾਰਗ ਜਾਣਾ ਗੁਰੂ ਪ੍ਰਸਾਦ ਜਿਨੀ ਆਪ ਤਜਹਿਰ ਵਾਸਨਾ ਸਮਾਨੀ ਕਹਿ ਨਾਨ ਚਾਲ ਭਗਤਾਂ ਜਗੋ ਜੁਗ ਨਿਰਾਲੀ ਜਉ ਤੂੰ ਚਲਾਏ ਤੇ ਚਲੋ ਸੁਆਮੀ ਔਰ ਕਿਆ ਜਾਣਾ ਗੁਣ ਤੇਰੀ ਜੇ ਤੂੰ ਚਲਾਏ ਤੇ ਵੇ ਚਲੋ ਜਿੰਨਾ ਮਾਰਗ ਪਾਵੇ ਕਰ ਕਿਰਪਾ ਜਨ ਨਾਮ ਲਾਏ ਸਿਆਹ ਰਣ ਸਦਾ ਤੇ ਆਵ ਜਿਸਨੂੰ ਕਥਾ ਸੁਣਾਈ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹਿ ਨਾ ਸੱਚੇ ਸਾਹਿਬ ਜੋ ਭਾਵੈ ਤੇ ਵੇ ਚਲਾਵੇ ਸੋਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੋਹਿਲਾ ਸਤਿਗੁਰ ਸੁਣਾਇਆ ਇਹੋ ਤਨ ਕਹਿ ਮਨ ਵਸਿਆ ਜਨ ਧਰੂਣ ਲਿਖਿਆ ਆਇਆ ਇੱਕ ਫਰਕ ਨੇਰੇ ਕਰੇ ਗੱਲਾਂ ਗੱਲੀ ਕਿਨੇ ਨ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵੇ ਤੋ ਉਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵੇ ਤੋ ਗੁਰਮੁਖ ਜਿਨੀ ਧਿਆਇਆ ਪਵੇ ਤੋ ਮਾਤਾ ਪਿਤਾ ਕਲਾਮ ਸਹਿਤ ਸਭ ਪਵਿੱਤ ਸੰਗ ਸਭਾਈਆ ਕਹਿੰਦੇ ਪਵੇ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨ ਉਪਜੈ ਬਿਨ ਸਹਿਜੈ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿ ਸਹਿ ਜੀ ਉਮਲੀ ਨੇ ਕਥਾ ਜਮ ਧੋਤਾ ਜਾਏ ਮਨ ਧੋਵ ਸ਼ਬਦ ਲਾਗਰ ਸੁਰਹੂ ਛਤ ਲਾਇ ਕਹਿ ਨਾਨ ਗੁਰ ਪ੍ਰਸਾਦੀ ਸਹਿਜ ਬਜਾਏ ਸਹਿ ਸਾਹਿਬ ਜਾਏ ਜੀਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤਾਂ ਮੈਲੇ ਤਿੰਨ ਜਨਮ ਜੂਵੈ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮੈਂ ਨਾਮ ਤੁਮ ਸੁ ਸੁਣੈ ਨਾਈ ਭਰੈ ਜੋ ਬਿਤਾਲਿਆ ਕਹਿ ਨਾਨਕ ਜਨ ਸੱਤ ਜਾ ਕੂੜੇ ਲਾਗੇ ਤਿੰਨ ਜਨਮ ਜੂਵੈ ਹਾਰਿਆ ਜੀਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੀ ਸਮਾਨ ਕਮਾਣੀ ਜੀਉ ਨਿਰਮਲ ਬਾਹਰ ਨਿਰਮਲ ਬਾਹਰੋਂ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜਕੀ ਸੋਇ ਪਹੁੰਚੈ ਨਾ ਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਕੱਟਿਆ ਭਲੇ ਸੇ ਬਣ ਜਾ ਰੇ ਕਹਿ ਨਾਨਕ ਜਨ ਮਨ ਨਿਰਮਲ ਸਦਾ ਰਹਿ ਗੁਰਨਾਲੇ ਜੇ ਕੋ ਸਹਿ ਗੁਰੂ ਸਿੱਧੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਹਿ ਕੋਈ ਜੀਉ ਰਹਿ ਗੁਰਨਾਲੇ ਗੁਰ ਕੇ ਚਰਨ ਹਿਰਦੈ ਧਿਆ ਅੰਤਰ ਆਤਮਾ ਸੰਭਾਲੇ ਆਪ ਛੱਡ ਸਦਾ ਰਹਿ ਪਰਨੈ ਗੁਰ ਬਿਨਾ ਬਰਨ ਜਾਣੈ ਕੋਈ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥਾ ਕੋਈ ਪੁੱਛੋ ਵਿਵੇਕੀਆਂ ਜਾਏ ਨੇਕ ਜੁਨੀ ਭਰਮ ਆਵੇ ਬਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਅਸਰ ਬਾਣੀ ਜਨਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ ਪੀਬੋ ਅੰਮ੍ਰਿਤ ਸਦਾ ਰਹੋ ਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੀ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰਨ ਰਸਨਾ ਕਹਿਆ ਕਛੁ ਨ ਜਾਣੀ ਚਿਤ ਜਿਨ ਕਾਹਿਰ ਲਿਆ ਮੈਂ ਬੋਲਣ ਪੈਰ ਬਾਣੀ ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਤਾਂ ਨਹੀਂ ਰੇ ਜਿਤ ਜਿਹੜਾ ਉਹ ਸ਼ਬਦ ਰਤਨ ਜਿਤ ਮਨ ਲਾਗਾ ਉਹ ਅਸਮਾ ਉਹ ਸ਼ਬਦ ਛੇਤੀ ਮਨ ਮਿਲਿਆ ਸੱਚਾ ਲਾਇਆ ਭਾਉ ਆਪੀ ਹੀਰਾ ਰਤਨ ਆਪ ਜਿਸਨੂੰ ਦੇ ਬੁਝਾਏ ਕਹਿ ਨਾਨਕ ਕੋਈ ਸ਼ਬਦ ਰਤਨ ਹੈ ਹੀਰਾ ਜਿੱਤ ਜਿਹੜਾ ਉਸ ਸ਼ਗਦ ਆਪ ਭਾਇ ਕਰਤਾ ਆਪੇ ਹੁਕਮਰਤਾ ਇਹ ਹੁਕਮਰਤਾ ਏ ਆਪ ਇੱਕ ਗੁਰਮੁਖ ਸਹਿ ਬੁਝਾਏ ਤੋੜੇ ਬੰਧਨ ਹੋਵੇ ਮੁੱਖ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੀ ਸੁ ਹੋਵੇ ਕਸਿਓ ਲਿ ਬੁਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰ ਸ਼ਾਸਤਰ ਭੁਨ ਪਾਪ ਵਿਚਾਰ ਦੇ ਤੱਤੇ ਸਾਰ ਨ ਜਾਣੀ ਤੱਤੇ ਸਾਰ ਨ ਜਾਣੀ ਗੁਰੂ ਬਾਜ ਤੱਤੇ ਸਾਰ ਨ ਜਾਣੀ ਦੇਹ ਗੁਣ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਬਿਹਾਣੀ ਗੁਰੂ ਕਿਰਪਾ ਤੇ ਸੇ ਜਨ ਜਾਗੇ ਜਿਨ ਹਰ ਮਨ ਵਸਿਆ ਬੋਲਾ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤੱਤ ਪਾਇਆ ਜਿਸਨੂੰ ਆਂਦਨ ਹਰ ਲਿਬਲਾਗਿਆ ਜਾਗਤ ਰਹਿਣ ਬਿਹਾਣੀ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ ਮਨੋ ਕਿਉਂ ਵਿਸਾਰੀਏ ਵਡਦਾਤਾ ਜੇ ਅਗਰ ਮੈਂ ਆਹਾਰ ਪਹੁੰਚਾਵੇ ਉਸਨੂੰ ਕੋਈ ਪੋ ਨਾ ਸਕੇ ਜਿਸਨੂੰ ਆਪਣੀ ਲਿਬਲਾਵੇ ਆਪਣੀ ਲਿਬਾਪੇ ਲਾਏ ਗੁਰਮੁਖ ਸਦਾ ਸੰਭਾਲੀਏ ਕਹਿ ਨਾਨਕੇ ਵਡਦਾਤਾ ਸੋ ਕਿਉਂ ਮਨੋ ਵਿਸਾਰੀਐ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਛਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਮੈਂ ਜਿੱਤਰ ਵਿਸਰਮ ਉਪਜਾ ਭਾਵ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਆਪ ਮੁੱਲ ਗਿਆ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਬਟੋਰੇ ਲੋਕ ਫਿਰ ਲਾਇਆ ਐਸਾ ਸਤਿਗੁਰ ਜੀ ਮਿਲੇ ਤਿਸਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ ਜਿਸਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਇਆ ਆਪ ਮੁੱਲ ਗਿਆ ਭਾਗਤ ਨਾ ਕਿ ਨਾਨਕਾ ਜਨ ਹਰ ਪੱਲੇ ਪਾਏ
ਹਰ ਰਾਸ ਮੇਰੀ ਮਨਵਣਜਾਰਾ, ਰਾਸ ਮੇਰੀ ਮਨਵਣਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਓ, ਜੀਵਨ ਲਾਹ ਕੱਢਿਓ, ਦਿਹਾੜਿਓ, ਤਨ ਤਨਾ ਮਿਲਿਆ, ਜਨਾ ਦਾ ਭਾਗ ਅੰਜਨ ਹਰਿ ਆਪੇ ਭਾਣਾ ਕਹਿ ਨਾਨਕ, ਰਾਸ ਮੇਰੀ ਮਨਵਾ ਬਣਜਾਰਾ, ਰਸਨਾ ਤੁਮਣ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ, ਹੁਰਦ ਕੀਤੇ ਜਿੱਤਰ ਹਰ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਏ, ਹਰ ਰਸ ਬਹੁ ਤ੍ਰਿਸ਼ਨਾ ਲਾਗੈ, ਇਹੋ ਹਰਿ ਕਰਮੀ ਪਾਈਐ, ਸਤਿਗੁਰੂ ਮਿਲੈ ਜਿਸ ਆਏ, ਕਹਿ ਨਾਨਕ ਪੂਰਨ ਰਸ ਵਿਸਰਿ ਜਾਰ ਵਸੈ, ਮਨ ਆਏ ਸਰੀਰਾ ਮੇਰਾ, ਤੁਮੈ ਜੋਤ ਰਾਖੀ ਤਾਂ ਤੂੰ ਜਗ ਮਾਇਆ, ਜੋਤ ਰਾਖੀ ਤੁਧ ਵਿੱਚ ਤਾਂ ਤੂੰ ਜਗ ਮਾਇਆ, ਰਾਪੇ ਮਾਤਾ ਪੇ ਪਿਤਾ ਜਿਨ ਜੀਉ ਪਾਏ, ਜਾਗਤ ਤੂੰ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ, ਚਲਤ ਨਦਰੀ ਆਇਆ, ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮਾਇਆ, ਮਨ ਚਾਉ ਭਇਆ ਪ੍ਰਭਾਗਨ ਸੁਨਿਆਰ, ਮੰਗਲ ਗਾਓ ਸਖੀ ਗੁਰੂ ਮੰਦਰ ਬਣਿਆ ਰਗਾਓ, ਮੰਗਲ ਸਖੀ ਏ ਸੋਗ ਦੁੱਖ ਨਾ ਵਿਆਪਾਏ, ਗੁਰ ਚਰਨ ਲਾਗੇ ਤਿਨ ਸੁਭਾਗੇ, ਆਪਣਾ ਪਰ ਜਾਪੇ ਅਨਹਤ ਬਾਣੀ, ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ, ਜੋਗੋ ਸਰੀਰਾ ਮੇਰੇ ਜਗ ਮਾਇਆ, ਕਹਿ ਕਹਿ ਤੂੰ ਕਰਮ ਕਮਾਇਆ, ਕਿ ਕਰਮ ਕਮਾਇਆ ਤੂੰ ਸਰੀਰਾ, ਜਾ ਤੂੰ ਜਗ ਮਾਇਆ, ਜਿਨ ਹਰ ਤੇਰਾ ਰਚਨ ਰਚਿਆ ਸਵਰ ਮਾਨਾ ਵਸਾਇਆ, ਗੁਰਪ੍ਰਸਾਦ ਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ, ਕਹਿ ਨਾਨਕ ਉਹ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਹੁੰ ਚਿੱਤ ਲਾਇਆ, ਨੇਤਰੋ ਮੇਰਾ ਤੁਮੈ ਜੋ ਧਰੀ, ਹਰ ਬਨਾਵਨ ਦੇਖੋ ਕੋਈ, ਹਰ ਬਨਾਵਨ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਬਸ ਸੰਸਾਰ ਤੁਮ ਦੇਖਦੇ, ਵਰਕਾ ਰੂਪ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ ਜਾ ਵੇਖ, ਹਰ ਇੱਕ ਹਰ ਬਨਾਵਨ ਕੋਈ, ਕਹਿ ਨਾਨਕ ਨੇਤਰ ਅੰਧ ਸੀ, ਸਤਿਗੁਰ ਮਿਲੇ ਦਿਵ ਦ੍ਰਿਸ਼ਟੋ, ਸਰਵ ਨੇ ਮੇਰੇ ਸਾਚਾ ਸੁਣਨ ਨੂੰ ਪਠਾਏ, ਸਾਚਾ ਸੁਣਨ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣ ਮੰਤਨ ਹਰਿਆ ਹੋ, ਅਰਸਨ ਰਸ ਮਾਣੀ, ਸਾਚਾ ਲੱਕ ਵਡਾਣੀ, ਤਾਂ ਕਿ ਗਤ ਕਹੀ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰੋ, ਗੋ ਸਾਚਾ ਸੁਣਨ ਨੂੰ ਪਠਾਏ, ਹਰ ਜੀਉ ਗੁਫਾਂਦਰ ਰੱਖ, ਕਹਿ ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪਵਨ, ਆਉਣ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵ ਨਿਕਲਣ, ਦਸਵਾਂ ਦੁਆਰ ਦਿਖਾਇਆ, ਤਹਿ ਨੇਕ ਰੂਪ ਨਾਵ ਨਾਵ ਨੇ ਤਿਸ ਦਾ ਅੰਤ ਨ ਜਾਈ ਪਾਇਆ, ਕਹਿ ਨਾਨਕ ਪਿਆਰੇ ਜੀ ਕੋ ਪਾਂਦਰ ਰਾਖਿਆ, ਵਾਜਾ ਪਵਨ ਵਜਾਇਓ, ਸਾਚਾ ਸੋਹਿਲਾ ਸਾਚਾ ਘਰ ਗਾਵੋ, ਗਾਵੋ ਤਾਂ ਸੋਹਿਲਾ ਘਰ, ਸਾਚਾ ਇੱਥੇ ਸਦਾ ਸਤ ਤੇ ਆਵੇ, ਸੱਚੋ ਤੇ ਆਵੇ, ਜਦ ਤੁਧ ਭਾਵ ਹੈ ਗੁਰਮੁਖ ਜਨਾ ਬਜਾਵੇ, ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੀ ਸੋ ਜਨ ਪਾਵਹੀ, ਕਹਿ ਨਾਨਕ ਸੱਚ ਸੋਹਿਲਾ ਸੱਚੇ ਘਰ ਗਾਵੇ, ਆਨੰਦ ਸੁਣੋ ਵਡਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਾਪਾਇਆ ਉਤਰੇ, ਸਗਲ ਵਸੂਰੇ, ਦੁੱਖ ਰੋਗ ਸੰਤਾਪ ਤੇਰੀ ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ ਪੂਰੇ, ਗੁਰ ਤੇ ਜਾਣੀ ਸੁਣ ਤੇ ਪੁਨੀਤ, ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਤ ਤੂਰੇ, ਸੁਣ ਤੇ ਪੁਨੀਤ, ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਤ ਤੂਰੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਤੁਧੇ ਅਗੈ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ, ਕਹੋ ਨਾਨਕ।

ਜਨਮ ਗਵਾਇਆ ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ ਸਹਿਜ ਬਿਲੋਵੋ ਜੈਸੇ ਤਤ ਨਾ ਜਾਈ ਰਹਾਉ ਤਨ ਕਰ ਮਟਕੀ ਮਨ ਮਾਹੇ ਬਿਲੋਈ ਇਸ ਮਟਕੀ ਮੈਂ ਸ਼ਬਦ ਸੰਜੋਈ ਹਰ ਕਾ ਬਿਲੋਵਨਾ ਮਨ ਕਾ ਵਿਚਾਰਾ ਗੁਰ ਪ੍ਰਸਾਦ ਪਾਵੈ ਅੰਮ੍ਰਿਤਧਾਰਾ ਕਹੋ ਕਬੀਰ ਨਦਰ ਕਰੇ ਜੇ ਮੀਰਾ ਰਾਮ ਨਾਮ ਲਗ ਉਤਰੇ ਤੀਰਾ ਵਾਸਾ ਬਾਤੀ ਸੁਕੀ ਤੇਲ ਨਿਕੂਟਾ ਮੰਦਲ ਨਾ ਬਾਜੈ ਨਟ ਪੈ ਸੂਤਾ ਬੁਝ ਗਈ ਅਗਨ ਨਾ ਨਿਕਸਿਓ ਧੂਆਂ ਰਬ ਰਹਿ ਕਾਵਰ ਨਹੀਂ ਦੂਆ ਰਹਾਉ ਟੂਟੀ ਤੰਤ ਨਾ ਬੱਜੈ ਰਬਾਬ ਭੂਲ ਵਿਗਾਰਿਓ ਆਪਣਾ ਕਾਜ ਕਥਨੀ ਬਦਨੀ ਕਹਿਨ ਕਹਾਵਨ ਸਮਝ ਪਰੀ ਤੋ ਬਿਸਰਿਓ ਗਾਵਨ ਕਹਿਤ ਕਬੀਰ ਪੰਚ ਜੋ ਝੂਰੇ ਤਿੰਨ ਤੇ ਨਾਏ ਪਰਮ ਪਦ ਦੂਰੇ ਆਸਾ

ਦੋਜਕ ਸਿਉ ਮਨ ਮਾਨਾ ਆਸਾ ਗਗਨ ਨਗਰ ਇਕ ਬੂੰਦ ਨ ਵਰਖੈ ਨਾਦ ਕਹਾਂ ਸੋ ਜਮਾਨਾ ਨਾਦ ਕਹਾਂ ਸੋ ਸਮਾਨਾ ਪਾਰ ਬ੍ਰਹਮ ਪਰਮੇਸ਼ਰ ਮਾਧੋ ਪਰਮਹੰਸ ਲੈ

ਗੋਬਨ ਜਾਵਰ ਹਾਰੋ ਕਹਾਂ ਗਿਓ ਜਿਨ ਮੰਦਰ ਕਿੰਨਾ ਸਾਖੀ ਸ਼ਬਦ ਸੁਰਤ ਨੇ ਉਪਜੇ ਖਿੱਚ ਤੇਨ ਸਭ ਲੀਨਾ ਸਰਵਨ ਬਿਕਲ ਪਈ ਸੰਗ ਤੇਰੇ ਇੰਦਰੀ ਕਾਵਲ ਥਾਕਾ ਚਰਨ ਚਰਨ ਰਹੇ ਕਰ ਡਰਕ ਨ ਪਰੇ ਡਰਕ ਪਰੇ ਨ ਮੁਖੋ ਨਗਨ ਕਿਸੇ ਬਾਤਾ ਥਾਕੇ ਪੰਚ ਦੂਤ ਸਭ ਤਸਕਰ ਆਪ ਆਪਣੇ ਭਰਮ ਤੇ ਥਾਕਾ ਮਨ ਕੁੰਚਰ ਉਰ ਥਾਕਾ ਤੇਜ ਸੂਤ ਧਰ ਰਮ ਤੈ ਮ੍ਰਿਤਕ ਭਏ ਦਸੇ ਬੰਦ ਝੂਟੇ ਮਿੱਤਰ ਭਾਈ ਸਭ ਛੋਰੇ ਕਹਿਤ ਕਬੀਰਾ ਜੋ ਹਰ ਧਿਆਵੈ ਜੀਵਤ ਬੰਧਨ ਤੋਰੈ ਆਸਾ ਇਕ ਤੁਕੇ ਚਾਰ ਸਰਪਣੀ ਤੇ ਉੱਪਰ ਨਹੀਂ ਬਲੀਆ ਜਿਨ ਸਪਨ ਬ੍ਰਹਮ ਵਿਸਨ ਮਹਾਂਦੇਵ ਛਲੀਆ ਮਾਰ ਮਾਰ ਸਪਨੀ ਨਿਰਮਲ ਜਲ ਪੈਠੀ ਜਿਨ ਤ੍ਰੈ ਪਵਨ ਡਸੀ ਅਲੈ ਗੁਰ ਸ਼ਬਦ ਗੁਰ ਪ੍ਰਸਾਦ ਡੀਠੀ ਰਾਮ ਸਰਪਣੀ ਸਰਪਣੀ ਕਿਆ ਕਹੋ ਭਾਈ ਜਿਨ ਸਾਚ ਪਛਾਨਿਆ ਤਿਨ ਸਰਪਣੀ ਖਾਏ ਸਰਪਣੀ ਤੇ ਅੰਨ ਸ਼ੂਸ਼ ਨਹੀਂ ਅਵਰਾ ਸਰਪਣੀ ਜੀਤੀ ਕਹਾਂ ਕਰੇ ਜਮਰਾ ਇਹ ਸਰਪਣੀ ਤਾਂ ਕੀ ਕੀਤੀ ਹੋਏ ਬਲ ਅਬਲ ਕਿਆ ਇਸ ਤੇ ਹੋਏ ਇਸ ਇਹ ਬਸਤੀ ਤਾਂ ਬਸਤ ਸਰੀਰਾ ਗੁਰਪ੍ਰਸਾਦ ਸਹਿਜ ਤਰੇ ਕਬੀਰਾ ਆਸਾ ਕਹਾਂ ਸੁਆਨ ਕੋ ਸਿਮ੍ਰਿਤ ਸੁਣਾਏ ਸੁਨਾਏ ਸਕਾਂ ਸਾਖਤ ਪੈ ਹਰ ਗੁਣ ਗਾਏ ਰਾਮ ਰਾਮ ਰਾਮ ਰਮੇ ਰਮ ਰਹੀਏ ਸਾਖਤ ਚਿਉਂ ਭੂਲ ਨਹੀਂ ਕਹੀਏ ਰਾਮ ਕਊਆ ਕਹਾਂ ਕੁਰੂਪ ਚਰਾਏ ਕਹਿ ਬਿਸਲੀਆ ਕੋ ਬਿਸੀਅਰ ਕੋ ਦੁੱਧ ਪਿਆਏ ਸਾ ਸੰਗਤ ਮਿਲ ਵਿਵੇਕ ਬੁੱਧ ਹੋਏ ਪਾਰਸ ਪਰਸ ਲੋਹਾ ਕੰਚਨ ਹੋ ਸੋਏ ਸਾਖਤ ਸੁਆਨ ਸਭ ਕਰੇ ਕਰਾਇਆ ਜੋ ਤੁਰ ਲਿਖਿਆ ਸੋ ਕਰਮ ਕਮਾਇਆ ਮਿਤ ਅੰਮ੍ਰਿਤ ਲੈ ਲੈ ਨੀਚ ਸਜਾਏ ਕਹਿਤ ਕਬੀਰਾ ਹੂੰ ਕੋ ਸਹਿਜ ਨ ਜਾਏ ਆਸਾ ਅਲੰਕਾ ਸਾ ਕੋਟ ਸਮੁੰਦ ਸਿਖਾਏ ਤੈ ਰਾਵਣ ਘਰ ਖਬਰ ਨ ਪਾਏ ਕਿਆ ਮੰਗੂ ਕਿਛ ਥਿਰ ਨਾ ਰਹਾਏ ਦੇਖਤ ਨੈਣ ਚਲਿਓ ਜਗ ਜਾਏ ਰਾਮ ਇਕ ਲੱਖ ਭੂਤ ਸਵਾ ਲੱਖ ਨਾਤੇ ਤੈ ਰਾਵਣ ਘਰ ਦੀਆ ਨ ਬਾਤੇ ਚੰਦ ਸੂਰਜ ਜਾ ਕੇ ਤਪਤ ਰਸੋਏ ਬੈਸੰਤਰ ਜਾ ਕੇ ਕਪੜੇ ਧੋਏ ਗੁਰਮਤ ਰਾਮੇ ਨਾਮ ਵਸਾਏ ਅਸਤਰੇ ਨਕਤ ਹੂੰ ਜਾਏ ਕਹਿਤ ਕਬੀਰ ਸੁਨੋ ਰੇ ਲੋਏ ਰਾਮ ਨਾਮ ਬਿਨ ਮੁਕਤ ਨਾ ਹੋਏ ਆਸਾ ਪਹਿਲਾ ਪੂਤ ਪਛੇਰੀ ਮਾਏ ਗੁਰ ਲਾਗੋ ਚੇਲੇ ਕੀ ਪਾਏ ਏਕ ਚੰਬੋ ਸੁਨੋ ਤੁਮ ਭਾਈ ਦੇਖਤ ਸਿੰਘ ਸਿੰਘ ਚਰਾਬਤ ਗਾਈ ਰਾਉ ਜਲ ਕੇ ਮਛਲੀ ਤਰ ਬਰ ਬਿਆਏ ਦੇਖਤ ਕੁਤਰਾ ਲੈ ਗਏ ਬਿਲਾਏ ਤਰੇ ਬੈਸਾ ਉੱਪਰ ਸੂਲਾ ਤਿਸਕੇ ਪੇੜ ਲਗੇ ਫਲ ਫੂਲਾ ਘੋਰੇ ਚਾਰ ਬੈਸ ਚਰਾਵਣ ਜਾਏ ਬਾਹਰ ਬੈਲ ਗੌਨ ਕਰ ਆਏ ਕਹਿਤ ਕਬੀਰ ਜੋ ਇਸ ਪਦ ਬੂਝੇ ਰਾਮ ਰਮਤ ਤਿਸ ਸਭ ਕੁਛ ਸੂਝੇ ਬਾਈ ਸਚੌਪਦੇ ਤਥਾ ਪੰਚ ਪਦੇ ਆਸਾ ਸ੍ਰੀ ਕਬੀਰ ਜੀਓ ਕੇ ਤੇ ਪਦੇ ਅੱਠ ਦੋ ਤੁਕੇ ਸੱਤ ਇੱਕ ਤੁਕਾ ਏਕਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਬਿੰਦ ਤੇ ਜਿਨ ਪਿੰਡ ਕੀਆ ਅਗਨ ਕੁੰਡ ਰਹਾਇਆ ਦਸ ਮਾਸ ਮਾਤਾ ਉਧਰ ਰੱਖਿਆ ਬਾਹਰ ਲਾਗੇ ਮਾਇਆ ਪ੍ਰਾਣੀ ਕਾਹੇ ਕੋ ਲੋਭ ਲਾਗੇ ਰਤਨ ਜਨਮ ਖੋਇਆ ਪੂਰਵ ਜਨਮ ਕਰਮ ਭੂਮ ਬੀਜ ਨਾਹੀਂ ਬੋਇਆ ਰਹਾਓ ਬਾਰਕ ਤੇ ਬਿਰਧ ਪਿਆ ਹੋ ਨਾ ਸੋ ਹੋਇਆ ਜਾਂ ਜਮ ਆਏ ਚੋਟ ਪਕੜੇ ਤਵੇ ਕਾਹੇ ਰੋਇਆ ਜੀਵਨੇ ਕੀ ਆਸ ਕਰੇ ਜਮ ਨਿਰਾਰੇ ਸਾਸਾ ਬਾਜੀਗਰ ਸੰਸਾਰ ਕਬੀਰਾ ਚੇਤ ਢਾਲ ਪਾਸਾ ਆਸਾ ਤਨ ਰਹਿਣੀ ਮਨ ਪੁੰਨ ਰੱਪ ਕਰ ਹੂੰ ਪੰਚੋ ਤਤ ਬਿਰਾਤੇ ਰਾਮ ਰਾਏ ਸਿਉ ਪਾਵਰ ਲੈ ਹੋ ਆਤਮ ਤੇ ਰੰਗ ਰਾਤੇ ਗਾਓ ਗਾਓ ਰੀ ਦੁਲਨੇ ਮੰਗਲ ਚਾਰਾ ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ ਰਾਮ ਨਾਭ ਕਵਲਮੈ ਬੇਦੀ ਰਚ ਲੈ ਬ੍ਰਹਮ ਗਿਆਨ ਵਿਚਾਰੇ ਬ੍ਰਹਮ ਗਿਆਨ ਉਚਾਰਾ ਰਾਮ ਰਾਏ ਸੋ ਦੁਲੋ ਪਾਇਓ ਆਸ ਬਡ ਭਾਗ ਮਾਰਾ ਸੁਰ ਨਰ ਮੁਨ ਜਨ ਕੌ ਤਕਾਏ ਕੋਟ ਤਿਥੀ ਸੋ ਜਾਨਾ ਕਹਿ ਕਬੀਰ ਮੋਹੇ ਵਿਆਏ ਚਲੇ ਹੈ ਪੁਰਖ ਏਕ ਭਗਵਾਨਾ ਆਸਾ ਸੱਸ ਕੇ ਦੁਖੀ ਸਸਰ ਕੇ ਪਿਆਰੇ ਜੇਠ ਕੇ ਨਾਮ ਡਰੋਰੇ ਸਖੀ ਸਹੇਲੀ ਨੰਦ ਗਹੇਲੀ ਦੇਵਰ ਕੇ ਬਿਰੇ ਜਰੋਰੇ ਮੇਰੀ ਮੱਤ ਬਹੁਰੀ

ਚੌਰੇ ਜੈਸੇ ਜੇ ਰਮਤ ਨੈਣ ਨਹੀਂ ਵੇਖਿਓ ਇਹੋ ਦੁੱਖ ਤਾਂ ਕੋ ਇਹੋ ਦੁੱਖ ਕਾ ਸੋ ਕਹੋ ਰੇ ਰਹਾਉ ਵਾਪਸ ਅਵਕਾ ਕਰੇ ਲੜਾਈ ਮਾਇਆ ਮਤ ਮਾਇਆ ਸਦਮਤ ਵਾਰੀ ਵੱਡੇ ਭਾਈ ਕੇ ਜਬ ਸੰਗ ਹੋਤੀ ਤਬ ਹੂੰ ਨਾ ਪਿਆਰੀ ਕਹਿਤ ਕਬੀਰ ਪੰਚ ਕੋ ਝਗੜਾ ਝਗੜਤ ਜਨਮ ਗਵਾਇਆ ਝੂਠੀ ਮਾਇਆ ਸਭ ਜਗ ਬਾਧਿਆ ਮੈਂ ਰਾਮ ਰਮਤ ਸੁਖ ਪਾਇਆ ਸਾ ਹਮ ਘਰ ਸੋਤਤ ਨੇ ਤਿੰਨ ਤਾਨਾ ਕੰਠ ਜਨੇਉ ਤੁਮਾਰੇ ਤੁਮ ਤੋ ਭੇਦ ਕਰੋ ਗੈਤਰੀ ਗੋਵਿੰਦ ਹਿਰਦੇ ਹਮਾਰੇ ਮੇਰੀ ਜੇਵਾ ਬਿਸਨੈ ਨਰਾਇਣਾ ਹਿਰਦੇ ਵਸੇ ਗੋਵਿੰਦਾ ਜਮ ਦੁਆਰ ਜਬ ਪੂਛਸ ਬਬਰੇ ਤਬ ਕਿਆ ਕੈਸ ਮਕੰਦਾ ਰਾਵ ਹਮ ਗੁਰੂ ਤੁਮ ਗੁਆਰ ਸੁਗਸਾਈ ਜਨਮ ਜਨਮ ਰਖਵਾਰੇ ਕਹੂੰ ਨਾ ਪਾਰ ਉਤਾਰ ਚਰਾਇਓ ਕੈਸੇ ਖਸਮ ਹਮਾਰੇ ਤੂੰ ਬਾਮਨ ਮੈਂ ਕਸਿਕ ਜੁਲਾ ਬੂਝੋ ਮੋਰ ਗਿਆਨਾ ਤੁਮ ਤੋ ਜਾਚੇ ਭੂਪਤ ਰਾਜੇ ਹਰ ਸਿਉ ਮੋਰ ਧਿਆਨਾ ਆਸਾ ਜਗ ਜੀਵਨ ਐਸਾ ਸੁਪਨੇ ਜੈਸਾ ਜੀਵਨ ਸੁਪਨ ਸਮਾਨ ਸਾਚ ਕਰ ਹਮ ਗਾਠ ਦੀਨੇ ਛੋੜ ਪਰਮ ਨਿਧਾਨ ਬਾਬਾ ਮਾਇਆ ਮੋਹਿਤ ਕੀਨ ਜਿਨ ਗਿਆਨ ਰਤਨ ਹਿਰਲੀਨ ਰਾਉ ਨੈਣ ਦੇਖ ਪਤੰਗ ਉਰਜੇ ਪਸ਼ੂ ਨਾ ਦੇਖੇ ਆਗ ਕਾਲ ਫਾਸ ਨਾ ਮੁਗਧ ਚੇਤੇ ਕਨਕ ਕਾਮਨ ਲਾਗ ਕਰ ਵਿਚਾਰ ਵਿਕਾਰ ਪਰਹਰ ਤਰਨ ਤਾਰਨ ਸੋਏ ਕਹਿ ਕਬੀਰ ਜਗ ਜੀਵਨ ਐਸਾ ਦੁਤੀਆ ਨਾਹੀ ਕੋਏ ਆਸਾ ਜੋ ਮੈਂ ਰੂਪ ਕੀਏ ਬਹੁ ਤੇਰੇ ਅਪੁਨ ਰੂਪ ਨਾ ਹੋਏ ਧਾਗਾ ਤੰਤ ਸਾਜ ਸਭ ਥਾਕਾ ਰਾਮ ਨਾਮ ਬਸ ਹੋਏ ਅਬ ਮੋਹੇ ਨਾਚਨੋ ਨਾ ਆਵੈ ਮੇਰਾ ਮਨ ਮਦਰੀਆ ਨਾ ਬਜਾਵੈ ਰਾਉ ਕਾਮ ਕ੍ਰੋਧ ਮਾਇਆ ਲੈ ਜਾਰੀ ਤਿਸਨਾ ਗਾਗਰ ਫੂਟੇ ਕਾਮ ਚੋਲਣਾ ਪਿਆ ਹੈ ਪੁਰਾਣਾ ਗਿਆ ਭਰਮ ਸਭ ਛੁਟੇ ਸਰਬ ਭੂਤ ਏਕੇ ਕਰ ਜਾਣਿਆ ਚੁੱਕੇ ਬਾਦ ਵਿਵਾਦਾ ਕਹਿ ਕਬੀਰ ਮੈਂ ਪੂਰਾ ਪਾਇਆ ਪਏ ਰਾਮ ਪ੍ਰਸਾਦਾ ਆਸਾ ਰੋਜਾ ਧਰੇ ਨਿਵਾ ਮਨਾ ਵੈ ਅੰਨੋ ਸਵਾਦਤ ਜੀ ਸੰਘਾਰੇ ਆਪਾ ਦੇਖ ਵਰ ਨਹੀਂ ਦੇਖੇ ਕਾਏ ਕੋ ਚੱਖ ਮਾਰੇ ਕਾਜੀ ਸਾਹਿਬ ਏਕ ਤੂੰ ਹੀ ਮੈਂ ਤੇਰਾ ਸੋਚ ਵਿਚਾਰ ਨਾ ਦੇਖੇ ਖਬਰ ਨਾ ਕਰੇ ਦੀਨ ਕੇ ਬੋਰੇ ਤਾਂ ਤੇ ਜਨਮ ਲੇਖੇ ਰਹਾਉ ਸਾਚਕ ਤੇ ਬਖਾਨੇ ਅਲੋ ਨਾਰ ਪੁਰਖ ਨੇ ਕੋਈ ਪੰਡੇ ਗੁਣੇ ਨਾਹੀਂ ਕੁਛ ਬੋਰੇ ਜੋ ਦਿਲ ਮੈਂ ਖਬਰ ਨਾ ਹੋਈ ਅਲੋ ਗੈ ਸਗਲ ਘੱਟ ਪੀਤਰ ਹਿਰਦੇ ਲਿਓ ਵਿਚਾਰੀ ਹਿੰਦੂ ਤੁਰਕ ਦੂੰ ਮੈਂ ਕੇ ਕਹੇ ਕਬੀਰ ਪਕਾਰੀ ਆਸਾ ਤੇ ਪਦਾ ਤੇ ਪਦਾ ਇੱਕ ਤੁਕਾ ਕਿਉਂ ਸੰਘਾਰ ਮਿਲਣ ਕੇ ਤਾਈ ਹਰ ਨਾ ਮਿਲੇ ਜਗ ਜੀਵਨ ਗੁਸਾਈ ਹਰ ਮੇਰੋ ਪਿਰ ਹੂੰ ਕ ਹਰ ਕੀ ਵਾਰੀਆ ਰਾਮ ਵੱਡੇ ਮੈਂ ਤਨ ਤਨ ਕਲ ਹਰੀਆ ਰਾਓ ਤਨ ਪਿਰੀ ਕੇ ਸੰਗ ਬਸੇਰਾ ਸੇ ਜੇਕ ਮੈਂ ਮਿਲਣ ਦੇ ਪੈ ਮਿਲਣ ਦੇਰਾ ਧਨ ਸੁਹਾਗਣ ਜੋ ਪੀ ਭਾਵੈ ਕਹੇ ਕਬੀਰ ਫਿਰ ਜਨਮ ਨਾ ਆਵੈ ਆਸਾ ਕਬੀਰ ਜੀਓ ਕੇ ਦੋ ਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਹੀਰੇ ਹੀਰਾ ਬੇਦ ਪਵਨ ਮਨ ਸਹਿਜੇ ਰਿਆ ਸਮਾਏ ਸਗਲ ਜੋਤ ਇਨ ਹੀਰੇ ਬੇਦੀ ਸਤਿਗੁਰ ਵਚਨੀ ਮੈਂ ਪਾਈ ਏ ਹਰ ਕੀ ਕਥਾ ਅਨਹਦ ਬਾਣੀ ਹੰਸ ਹੋਏ ਹੀਰਾ ਲੈ ਚ ਪਛਾਨੀ ਰਾਮ ਕਹੇ ਕਬੀਰ ਹੀਰਾ ਰਸ ਦੇਖਿਓ ਜਗ ਮੈਂ ਰਾਂ ਸਮਾਏ ਗੁਪਤਾ ਹੀਰਾ ਪ੍ਰਗਟ ਪਿਓ ਜਬ ਗੁਰ ਗਮ ਦੀਆ ਦਿਖਾਏ ਆਸਾ ਪਹਿਲੀ ਕਰੂਪ ਕਜਾਤਕ ਲਖਨੀ ਸੋਹਰੇ ਪਈਏ ਬੁਰੀ ਅਬ ਕਿਸ ਰੂਪ ਸਜਾਨ ਸਲਖ ਸਲਖ

ਆਸਾ ਮੇਰੀ ਬਹੁਰੀਆ ਕੋ ਤਨੀਆ ਨਾਓ ਲੈ ਰੱਖਿਓ ਰਾਮ ਜਨੀਆ ਨਾਓ ਇਨ ਮੁੰਡੀਆਂ ਨੇ ਮੇਰਾ ਘਰ ਤੁੰਦਰਾਵਾ ਬਿਟ ਫੈ ਰਾਮ ਰਮਹੁਆ ਲਾਵਾ ਰਾਹੋ ਕਹਿ ਤਕਬੀਰ ਸੁਣੋ ਮੇਰੀ ਮਾਈ ਇਨ ਮੁੰਡੀਆਂ ਨੇ ਮੇਰੀ ਜਾਤ ਗਵਾਈ ਆਸਾ ਰਹੋ ਰੋ ਰੇ ਬਹੁਰੀਆ ਘੂੰਘਟ ਜਿਨ ਕਾਢੇ ਅੰਤ ਕੀ ਬਾਹਰ ਲਹੇਗੀ ਨਾ ਆਡੇ ਰਾਓ ਘੂੰਘਟ ਕਾਢ ਗਈ ਤੇਰੀ ਆਗੇ ਉਨਕੀ ਗੈਲ ਤੋਹੇ ਜਨ ਲਾਗੇ ਘੂੰਘਟ ਕਾਢੇ ਕੀ ਇਹ ਬਡਾਈ ਤਿੰਨ ਦਸ ਪਾਂਚ ਬਹੁ ਭਰੇ ਆਈ ਘੂੰਘਟ ਤੇਰੋ ਤੋਂ ਪਰ ਸਾਚੇ ਹਰ ਗੁਣ ਗਾਏ ਕੁਦੇ ਹਰ ਨਾਚੇ ਕਹਿਤ ਕਬੀਰ ਬਹੁਤ ਅਭ ਜੀਤੇ ਹਰ ਗੁਣ ਗਾਵਤ ਜਨਮ ਬੀਤੇ ਆਸਾ ਕਰਬਤ ਭਲਾ।

ਜਮਾਂਜੀਏ ਮੋਖ ਪਿਆਣਾ ਹੋਏ ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇ ਨਾਮ ਬਿਹੂਣੇ ਆਦਮੀ ਤਿਰਕ ਜੀਵਨ ਕਰਮ ਕਰੇ ਨੇੜਾ ਹੈ ਦੂਰ ਨਾ ਜਾਣਿਓ ਨਿਤ ਸਾਰੇ ਸੰਭਾਲੇ ਜੋ ਦੇਵੇ ਸੋ ਖਾਵਣਾ ਕੋ ਨਾਨਕ ਸਾਚਾ ਹੈ ਗੁਜਰੀ ਮਹੱਲਾ ਪਹਿਲਾ ਨਾਭ ਕਬਲ ਤੇ ਬ੍ਰਹਮਾ ਉਪਜੇ ਵੇਦ ਪੜ੍ਹੇ ਮੁਖ ਕੰਠ ਸਵਾਰ ਤਾਂ ਕੋ ਅੰਤ ਨ ਜਾਏ ਲਖਣਾ ਆਵਤ ਜਾਤ ਰਹੇ ਗਵਾਰਾ ਪ੍ਰੀਤਮ ਕਿਉਂ ਬਿਸਰੇ ਮੇਰੇ ਪ੍ਰਾਣ ਆਧਾਰ ਜਾਂ ਕੀ ਭਗਤ ਕਰੇ ਜਨ ਪੂਰੇ ਮੁਨ ਜਨ ਸੇਵੇ ਗੁਰ ਵਿਚਾਰ ਰਾਮ ਰਬ ਸਸ ਦੀਪਕ ਜਾ ਕੇ ਤੇਰੇ ਭਵਨ ਏਕਾ ਜੋ ਤਮਰਾਰ ਗੁਰਮੁਖ ਹੋਏ ਸੋ ਅਹਿਨਸ ਅਹਿਨਸ ਨਿਰਮਲ ਮਨਮੁਖ ਰਹਿਣ ਦਾਰਾ ਸਿੱਧ ਸਮਾਧ ਕਰੇ ਨਿਤ ਝਗੜਾ ਦੂੰ ਲੋਚਨ ਕਿਆ ਹੀਰੇ ਅੰਤਰ ਜੋਤ ਸ਼ਬਦ ਧੁਨ ਜਾਗੇ ਸਤਿਗੁਰ ਝਗੜ ਨਵੇਰੇ ਸੁਰ ਨਰਨਾਥ ਬੇਅੰਤ ਜੋਨੀ ਸਾਚੇ ਮੇਲੇ ਪਾਰਾ ਨਾਨਕ ਸਹਿਜ ਮਿਲੇ ਜਗ ਜੀਵਨ ਨਦਰ ਕਰੋ ਨਿਸਤਾਰਾ ਰਾਗ ਗੁਜਰੀ ਮਹੱਲਾ ਤੀਜਾ ਘਰ ਪਹਿਲਾ ਇਕੰਕਾਰ ਸਤਿਗੁਰ ਪ੍ਰਸਾਦ ਤ੍ਰਿਗ ਏਵਾ ਜੀਵਣਾ ਜਿਤ ਹਰ ਪ੍ਰੀਤ ਨ ਪਾਏ ਜਿਤ ਕਮ ਹਰ ਵਿਸਰੇ ਦੂਜੇ ਲੱਗੇ ਜਾਏ ਐਸਾ ਸਤਿਗੁਰ ਸੇਵੀਏ ਮਨਾ ਜਿਤ ਸੇਵੀਏ ਗੋਬਿੰਦ ਪ੍ਰੀਤ ਉਪਜੇ ਅਵਰ ਬਿਸਰ ਸਭ ਜਾਏ ਹਰ ਸੇਤੀ ਚਿਤ ਗਹਿ ਰਹੇ ਜਰਾ ਕਾ ਪਹੁ ਨਾ ਹੋਵੇ ਜੀਵਨ ਪਦਵੀ ਪਾਏ ਰਾਮ ਗੋਬਿੰਦ ਪ੍ਰੀਤ ਸਿਉ ਇੱਕ ਸਹਿਜ ਉਪਜਿਆ ਵੇਖ ਜੈਸੀ ਭਗਤ ਬਣੇ ਆਪ ਸੇਤੀ ਆਪ ਖਾਇਆ ਤਾਂ ਮਨ ਨਿਰਮਲ ਹੋਆ ਜੋਤੀ ਜੋਤ ਸਮਈ ਬਿਨ ਭਾਗਾ ਐਸਾ ਸਤਿਗੁਰ ਨਾ ਪਾਈਏ ਜੇ ਲੋਚੇ ਸਭ ਕੋਏ ਕੂੜੇ ਕੀ ਪਾਲ ਵਿੱਚੋਂ ਨਿਕਲੇ ਤਾਂ ਸਦਾ ਸੁਖ ਹੋਏ ਨਾਨਕ ਐਸੇ ਸਤਿਗੁਰ ਕੀ ਕਿਆ ਉਹ ਸੇਵਕ ਸੇਵਾ ਕਰੇ ਗੁਰ ਆਗੇ ਜੀਓ ਤਰੇ ਸਤਿਗੁਰ ਕਾ ਪਾਣਾ ਚਿੱਤ ਕਰੇ ਸਤਿਗੁਰ ਆਪੇ ਕਿਰਪਾ ਕਰੇ ਗੁਜਰੀ ਮਹੱਲਾ ਤੀਜਾ ਹਰ ਕੀ ਤੂੰ ਸੇਵਾ ਕਰੋ ਦੂਜੀ ਸੇਵਾ ਕਰੋ ਨਾ ਕੋਏ ਜੀਓ ਜੀ ਹਰ ਕੀ ਸੇਵਾ ਤੇ ਮਨੋ ਚਿੰਦਿਆ ਪਲ ਪਾਈਏ ਦੂਜੀ ਸੇਵਾ ਜਨਮ ਬਿਰਥਾ ਜਾਏ ਜੇ ਹਰ ਮੇਰੀ ਪ੍ਰੀਤ ਰੀਤ ਹੈ ਹਰ ਪ੍ਰਭ ਹਰ ਮੇਰੀ ਕਥਾ ਕਹਾਣੀ ਜੀ ਗੁਰਪ੍ਰਸਾਦ ਮੇਰਾ ਮਨ ਭੀਜੇ ਇਹਾ ਸੇਵ ਬਣੀ ਜੀਓ ਰਾਮ ਹਰ ਮੇਰਾ ਸਿਮਰਤ ਹਰ ਮੇਰਾ ਸਤ ਹਰ ਮੇਰਾ ਬੰਦਪ ਹਰ ਮੇਰਾ ਭਾਈ ਹਰ ਕੀ ਮੈਂ ਭੂਖ ਲਾਗੇ ਹਰ ਨਾਮ ਮੇਰਾ ਮਨ ਤ੍ਰਿਪਤੇ ਹਰ ਮੇਰਾ ਸਾਖ ਅੰਤ ਹੋਏ ਸਖਾਏ ਹਰ ਬਿਨ ਹੋਰ ਰਾਸ ਕੂੜੀ ਹੈ ਚਲਦਿਆਂ ਨਾਲ ਨਾ ਜਾਏ ਹਰ ਮੇਰਾ ਧਨ ਮੇਰੇ ਸਾਥ ਚਾਲੇ ਜਾਹੂੰ ਜਾਹੂੰ ਤੈ ਜਾਏ ਸੋ ਝੂਠਾ ਜੋ ਝੂਠੇ ਲਾਗੇ ਝੂਠੇ ਕਰਮ ਕਮਾਏ ਕਹੇ ਨਾਨਕ ਹਰ ਕਾ ਭਾਣਾ ਹੋਆ ਕਹਿਣਾ ਕਛੁ ਨ ਜਾਈ ਗੁਜਰੀ ਮਹੱਲਾ ਤੀਜਾ ਜਗ ਮੈਂ ਨਾਮ ਦਲੱਭ ਹੈ ਗੁਰਮੁਖ ਪਾਇਆ ਜਾਏ ਬਿਨ ਆਵੇ ਮੁਕਤ ਨਾ ਹੋਵੇ ਵੇਖੋ ਕੋ ਬਿਪਾਏ ਬਲਿਹਾਰੀ ਗੁਰ ਆਪਣੇ ਸਦ ਬਲਿਹਾਰੇ ਜਾਉ ਸਤਿਗੁਰ ਮਿਲੀਏ ਹਰ ਮਨ ਵਸੇ ਸਹਿਜੇ ਰਹੇ ਸਮਾਏ ਰਾਮ ਜਾ ਪਾ ਪਾਏ ਆਪਣਾ ਬੈਰਾਗ ਉਪਜੇ ਮਨ ਆਏ ਬੈਰਾਗ ਤੇ ਹਰ ਪਾਈਏ ਹਰ ਸਿਉ ਰਹੇ ਸਮਾਏ ਸਹੀ ਮੁਕਤ ਜੇ ਮਨ ਜਿਨਹੈ ਫਿਰ ਤਾਤ ਨ ਲਾਗੇ ਆਏ ਦਸਵੇਂ ਦੁਆਰ ਰਿਤ ਕਰੇ ਤੇਰੇ ਭਵਨ ਸੋਜੀ ਪਾਏ ਨਾਨਕ ਗੁਰ ਤੇ ਗੁਰ ਹੋਇਆ ਵੇਖੋ ਤਿਸ ਕੀ ਰਜਾਏ ਇਹ ਕਾਰਨ ਕਰਤਾ ਕਰੇ ਜੋਤੀ ਜੋਤ ਸਮਾਏ ਗੁਜਰੀ ਮਹੱਲਾ ਤੀਜਾ ਰਾਮ ਰਾਮ ਸਭ ਕੋ ਕਹੇ ਕਿਹਾ ਰਾਮ ਨਾ ਹੋਏ ਗੁਰਪ੍ਰਸਾਦੀ ਰਾਮ ਮਨ ਵਸੇ ਤਾਂ ਫਲ ਪਾਵੇ ਕੋਏ ਅੰਤਰ ਗੋਬਿੰਦ ਜਿਸ ਲਾਗੇ ਪ੍ਰੀਤਾ ਹਰ ਤਿਸ ਕਦੇ ਨ ਬਿਸਰੇ ਹਰ ਹਰ ਕਰੇ ਸਦਾ ਮਨ ਚੀਤਾ ਰਾਮ ਹਿਰਦੇ ਜਿਨ ਕੇ ਕਪਟ ਵਸੇ ਬਾਹਰੋਂ ਸੰਤ ਕਹਾ ਹੈ ਤ੍ਰਿਸ਼ਨਾ ਮੂਲ ਨ ਚੁੱਕੇ ਅੰਤ ਗਏ ਪਛਤਾਏ ਅਨੇਕ ਤੀਰਥ ਜੇ ਯਤਨ ਕਰੇ ਤਾਂ ਅੰਤਰ ਕੀ ਉਮੇ ਕਦੇ ਨਾ ਜਾਏ ਜਿਨ ਜਿਸ ਨਰ ਕੀ ਦੁਬਦਾ ਨਾ ਜਾਏ ਧਰਮ ਰਾਏ ਤਿਸ ਦੇ ਸਜਾਏ ਕਰਮ ਹੋਵੇ ਸੋਈ ਜਨ ਪਾਏ ਗੁਰਮੁਖ ਬੂਝੇ ਕੋਏ ਨਾਨਕ ਵਿੱਚੋਂ ਉਮੇ ਮਾਰੇ ਤਾਂ ਹਰ ਪੇਟੇ ਸੋਏ ਗੁਜਰੀ ਮਹੱਲ ਤੀਜਾ ਤੇ ਜਨ ਸੰਤ ਸਦਾ ਮਤ ਨਿਚਲ ਜਿਸ ਕਾ ਅਭਿਮਾਨ ਗਵਾਏ ਸੋ ਜਨ ਨਿਰਮਲ ਜੇ ਗੁਰਮੁਖ ਬੂਝੇ ਹਰ ਚਰਨੀ ਚਿਤ ਲਾਏ
ਹਰ ਚੇਤ ਚੇਤ ਮਨਾ ਜੋ ਇੱਛੇ ਸੋ ਫਲ ਹੋਏ ਗੁਰ ਪ੍ਰਸਾਦੀ ਅਰਸ ਪਾਵੇ ਪੀਵਤ ਰਹੇ ਸਦਾ ਸੁਖ ਹੋਈ ਰਾਮ ਸਤਿਗੁਰ ਭੇਟੇ ਤਾਂ ਪਾਰਸ ਹੋਵੇ ਪਾਰਸ ਹੋਏ ਤਾਂ ਪੂਜ ਕਰਾਏ ਜੋ ਸ ਪੂਜੇ ਸੋ ਫਲ ਪਾਏ ਦਿਖਿਆ ਦੇਵੇ ਸੱਚ ਬਜਾਏ ਬਿਨ ਪਾਰਸੇ ਪੂਜ ਨਾ ਹੋਵੇ ਬਿਨ ਮਨ ਪਰਚੇ ਅਵਰਾ ਸਮਝਾਏ ਗੁਰੂ ਸਦਾਏ ਅਗਿਆਨੀ ਅੰਧਾ ਕਿਸ ਹੂੰ ਮਾਰਗ ਪਾਏ ਨਾਨਕ ਬਿਨ ਨਦਰੀ ਕੁਛ ਨਾ ਪਾਈਏ ਜਿਸ ਨਦਰ ਕਰੇ ਸੋ ਪਾਏ ਗੁਰਪ੍ਰਸਾਦੀ ਦੇ ਵਡਿਆਏ ਆਪਣਾ ਸ਼ਬਦ ਵਰਤਾਏ ਗੁਜਰੀ ਮਹਲਾ ਤੀਜਾ ਪੰਚ ਪਦੇ ਨਾ ਕਸੀ ਮਤ ਉਪਜੇ ਨਾ ਕਸੀ ਮਤ ਜਾਏ ਸਤਿਗੁਰ ਮਿਲੀਏ ਮਤ ਉਪਜੇ ਤਾਂ ਇਹ ਸੋਝੀ ਪਾਏ ਹਰ ਕਥਾ ਤੂੰ ਸੁਣ ਰੇ ਮਨ ਸ਼ਬਦ ਮਨ ਵਸਾਏ ਇਹ ਮਤ ਤੇਰੀ ਥਿਰ ਰਹੇ ਤਾਂ ਭਰਮ ਵਿੱਚੋਂ ਜਾਏ ਰਾਮ ਹਰ ਚਰਨ ਹਿਰਦੇ ਵਸਾਏ ਤੂੰ ਕਿਲ ਬਿਖ ਹੋਵੇ ਨਾਸ ਪੰਚ ਪੂ ਆਤਮਾ ਵਸ ਕਰੇ ਤਾਂ ਤੀਰਥ ਕਰੇ ਨਿਵਾਸ ਮਨਮੁਖ ਏ ਮਨ ਮੁਗਧ ਹੈ ਸੋ ਜੀ ਕਿਛੁ ਨਾ ਪਾਏ ਹਰ ਕਾ ਨਾਮ ਨ ਬੂਝੇ ਅੰਤ ਗਿਆ ਪਛਤਾਏ ਇਹ ਮਨ ਕੰਸੀ ਸਭ ਤੀਰਥ ਸਿਮਰਤ ਸਤਿਗੁਰ ਦੀਆ ਬਜਾਏ ਅਠਸਰ ਤੀਰਥ ਸਤਸੰਗ ਰਹਿ ਜਿਨ ਹਰ ਹਿਰਦੇ ਰਿਹਾ ਸਮਾਏ ਨਾਨਕ ਸਤਿਗੁਰ ਮਿਲੀਏ ਹੁਕਮ ਬੂਝਿਆ ਏਕ ਵਸਿਆ ਮਨ ਆਏ ਜੋ ਤੁਧ ਪਾਵੇ ਸਭ ਸੱਚ ਹੈ ਸੱਚੇ ਰਹੇ ਸਮਾਏ ਗੁਜਰੀ ਮਹੱਲਾ ਤੀਜਾ ਏਕੋ ਨਾਮ ਨਿਧਾਨ ਪੰਡਿਤ ਸੁਣ ਸਿੱਖ ਸੱਚ ਸੋਏ ਦੂਜੇ ਪਾਏ ਜੇਤਾ ਪੜੇ ਪੜਤ ਗੁਣਤ ਸਦਾ ਦੁਖ ਹੋਏ ਹਰ ਚਰਨੀ ਤੂੰ ਲਾਗ ਰਹੋ ਗੁਰ ਸ਼ਬਦ ਸੋਝੀ ਹੋਏ ਹਰ ਰਸ ਰਸਨਾ ਚਾਖ ਤੂੰ ਤਾਂ ਮਨ ਨਿਰਮਲ ਹੋਏ ਰਾਮ ਸਤਿਗੁਰ ਮਿਲੀਏ ਮਨ ਸੰਤੋਖੀਐ ਤਾਂ ਫਿਰ ਤ੍ਰਿਸ਼ਨਾ ਭੁੱਖ ਨਾ ਹੋਏ ਨਾਮ ਨਿਧਾਨ ਪਾਇਆ ਪਰ ਕਰ ਜਾਏ ਨ ਕੋਏ ਕਥਨੀ ਬੰਦਨੀ ਜੇ ਕਰੇ ਮਨਮੁਖ ਬੂਝਣਾ ਹੋਏ ਗੁਰਮਤੀ ਘਟ ਚਾਨਣਾ ਹਰ ਨਾਮ ਪਾਵੈ ਸੋਏ ਸੁਣ ਸ਼ਾਸਤਰ ਤੂੰ ਨਾ ਬੂਝੈ ਤਾਂ ਫਿਰੇ ਬਾਰੋ ਬਾਰ ਸੋ ਮੂਰਖ ਜੋ ਆਪ ਨਾ ਪਛਾਣੇ ਸਚਨ ਧਰੇ ਪਿਆਰ ਸੱਚੇ ਦਾ ਜਗਤ ਡਹਿਕਾਇਆ ਕਹਿ ਨਾ ਕਛੁ ਨ ਜਾਏ ਨਾਨਕ ਜੋ ਤਿਸ ਪਾਵੈ ਸੋ ਕਰੇ ਜਿਉ ਤਿਸ ਜ਼ਕੀਰ ਜਾਏ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਗੁਜਰੀ ਮਹੱਲਾ ਚੌਥਾ ਚੌਪ ਦੇ ਘਰ ਪਹਿਲਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਹੂੰ ਬਿਨੋ ਕਰੋ ਗੁਰ ਪਾਸ ਮਕੀਰੇ ਕਿਰਮ ਸਤਿਗੁਰ ਸਰਨਾਏ ਕਰ ਦਿਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਖਾਏ ਹਰ ਕੀਰਤ ਹਮਰੀ ਰਹਿਰਾਸ ਰਾਮ ਹਰ ਜਨ ਕੇ ਬਡ ਭਾਗ ਵਡੀਰੇ ਜਿਨ ਹਰ ਹਰ ਸਰਦਾਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਸਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਤਸੰਗਤ ਜਿਤ ਹਰਸ ਪਾਇਆ ਮਿਲ ਨਾਨਕ ਨਾਮ ਪਿਰਗਾਸ ਗੁਜਰੀ ਮਹੱਲਾ ਚੌਥਾ ਗੋਬਿੰਦ ਗੋਬਿੰਦ ਪ੍ਰੀਤਮ ਮਨ ਪ੍ਰੀ ਮਨ ਪ੍ਰੀਤਮ ਮਿਲ ਸਤਸੰਗਤ ਸ਼ਬਦ ਮਨ ਮੋਹੇ ਜਪ ਗੋਬਿੰਦ ਗੋਬਿੰਦ ਤੇ ਆਈਏ ਸਭ ਕੋ ਦਾਨ ਦੇ ਪ੍ਰਭੋਹੇ ਮੇਰੇ ਭਾਈ ਜਨਾ ਮੋਕੋ ਗੋਬਿੰਦ ਗੋਬਿੰਦ ਗੋਬਿੰਦ ਮਨ ਮੋਹੇ ਗੋਬਿੰਦ ਗੋਬਿੰਦ ਗੋਬਿੰਦ ਗੁਣ ਗਾਵਾ ਮਿਲ ਗੁਰਸਾਧ ਸੰਗਤ ਜਨ ਸੋਹੇ ਰਹਾਓ ਸੁਖ ਸਾਗਰ ਹਰ ਭਗਤ ਹੈ ਗੁਰਮਤਿ ਕੌਲਾ ਰਿੱਧ ਸਿੱਧ ਲਾਗੇ ਪਗ ਹੋਏ ਜਨ ਕੋ ਰਾਮ ਨਾਮ ਅਧਾਰਾ ਹਰ ਨਾਮ ਜਪਤ ਹਰ ਨਾਮੇ ਸੋਹੇ ਦੁਰਮਤ ਭਾਗਹੀਣ ਮਤ ਫੀਕੇ ਨਾਮ ਸੁਨਤ ਆਵੇ ਮਨ ਰੋਹੇ ਕਉਆ ਕਾਗ ਕੋ ਅੰਮ੍ਰਿਤ ਰਸ ਪਾਈਏ ਤ੍ਰਿਪਤੇ ਬਿਸਟਾ ਖਾਏ ਮੁਖ ਗੋਹੈ ਅੰਮ੍ਰਿਤ ਸਰ ਸਤਿਗੁਰ ਸਤਬਾਦੀ ਜਿਤ ਨਾਤੇ ਕਉਆ ਹੰਸ ਹੋਹੇ ਨਾਨਕ ਤਨ ਤਨ ਵੱਡੇ ਵੱਡ ਭਾਗੇ ਜਿਨ ਗੁਰਮਤ ਨਾਮ ਰਿਦੇ ਮਲ ਧੋਹੇ ਗੁਜਰੀ ਮਹੱਲਾ ਚੌਥਾ ਹਰ ਜਨ ਉੱਤਮ ਉੱਤਮ ਬਾਣੀ ਮੁਖ ਬੋਲੇ ਪਰੇ ਪੁਕਾਰੇ ਜੋ ਜਨ ਸੁਣੇ ਸਰਦਾ ਭਗਤ ਸੇਤੀ ਕਰ ਕਿਰਪਾ ਹਰ ਨਿਸਤਾਰੇ ਰਾਮ ਮੋਕੋ ਹਰ ਜਨ ਮੇਲ ਪਿਆਰੇ ਮੇਰੇ ਪ੍ਰੀਤਮ ਪ੍ਰਾਣ ਸਤਿਗੁਰ ਗੁਰ ਪੂਰਾ ਹਮ ਪਾਪੀ ਗੁਰ ਨਿਸਤਾਰੇ ਰਾਮ ਗੁਰਮੁਖ ਵਡ ਭਾਗੇ ਜਿਨ ਹਰ ਨਾਮ ਅਧਾਰੇ ਹਰ ਹਰ ਮਤ ਹਰ ਰਸ ਪਾਵੇ ਗੁਰਮਤਿ ਭਗਤ ਭੰਡਾਰੇ ਜਿਨ ਦਰਸਨ
ਜਿਨ ਦਰਸਨ ਸਤਿਗੁਰ ਸਤਿਪੁਰਖ ਨ ਪਾਇਆ ਤੇ ਭਾਗਹੀਨ ਜਮ ਮਾਰੇ ਸੇ ਕੁਕਰ ਸੂਕਰ ਗਰਤਬ ਪਵੈ ਗਰਭ ਜੋਨੀ ਦੇ ਮਾਰੇ ਮਹਾ ਤਿਆਰੇ ਦੀਨ ਦਿਆਲ ਹੋ ਜਨ ਉੱਪਰ ਕਰ ਕਿਰਪਾ ਲਿਓ ਬਾਰੇ ਨਾਨਕ ਜਨ ਹਰ ਕੀ ਸਰਨਾਏ ਹਰ ਪਾਵੇ ਹਰਨ ਸਤਾਰੇ ਗੁਜਰੀ ਮਹੱਲਾ ਚੌਥਾ ਹੋ ਦਿਆਲ ਮੇਰਾ ਮਨ ਲਾਵੋ ਹੂੰ ਅੰਦਿਨ ਰਾਮ ਨਾਮ ਨਿਤਿਆਏ ਸਭ ਦੁੱਖ ਵਾਹਿਗੁਰੂ ਸਭ ਸੁਖ ਸਭ ਗੁਣ ਨਿਧ ਸਭ ਨਿਦਾਨ ਹਰ ਜਿਤ ਜਪੀਏ ਦੁੱਖ ਭੁੱਖ ਸਭ ਲਹਿ ਜਾਏ ਮਨ ਮੇਰੇ ਮੇਰਾ ਰਾਮ ਨਾਮ ਸਕਾਰ ਪਾਏ।

ਨੈ ਮਨ ਤਨ ਲੋਚ ਲਗੇ ਹਰ ਸੇਤੇ ਪ੍ਰਭ ਲੋਚ ਪੂਰੇ ਸਤਿਗੁਰ ਸਰਨਾਏ ਮਾਨਸ ਜਨਮ ਪੁੰਨ ਕਰ ਪਾਇਆ ਬਿਨ ਆਵੇ ਤ੍ਰਿਗ ਤ੍ਰਿਗ ਵਿਰਤਾ ਜਾਏ ਨਾ ਬਿਨਾ ਰਸ ਕਸ ਦੁਖ ਪਖਾਵੇ ਮੁਖ ਫੀਕਾ ਥੁਕ ਥੁਕ ਥੁਕ ਮੁਖ ਪਾਏ ਜੋ ਜਨ ਹਰ ਪ੍ਰਭ ਹਰ ਹਰ ਸਰਨਾ ਤਿਨ ਦਰ ਗਏ ਹਰ ਹਰ ਦੇ ਵਡਿਆਏ ਧਨ ਧਨ ਸਾ ਵਾਸ ਕਹੇ ਪ੍ਰਭ ਜਨ ਕੋ ਜਨ ਨਾਨਕ ਮੇਲ ਲਏ ਗੱਲ ਆਏ ਗੁਜਰੀ ਮਹੱਲਾ ਚੌਥਾ ਗੁਰਮੁਖ ਸਖੀ ਸਹੇਲੀ ਮੇਰੀ ਮੋਕੋ ਦੇਵੋ ਦਾਨ ਹਰ ਪ੍ਰਾਨ ਜਵਾਇਆ ਹਮ ਹੋਵੇ ਲਾਲੇ ਗੋਲੇ ਗੁਰਸਿੱਖਾਂ ਕੇ ਜਿਨ ਆਂਦਿਨ ਹਰ ਪ੍ਰਭ ਪੁਰਖਤ ਆਇਆ ਮੇਰੇ ਮਨ ਤਨ ਬਿਰੋ ਗੁਰਸਿੱਖ ਪਗਲਾਇਆ ਮੇਰੇ ਪ੍ਰਾਨ ਸਖਾ ਗੁਰ ਕੇ ਸਿੱਖ ਭਾਈ ਮੋਕੋ ਕਰੋ ਉਪਦੇਸ ਹਰ ਮਿਲੇ ਮਲਾਇਆ ਰਾਮ ਜਾਂ ਹਰ ਪ੍ਰਭ ਭਾਵੇ ਤਾਂ ਗੁਰਮੁਖ ਮੇਲੇ ਜਿਨ ਬਚਨ ਗੁਰੂ ਸਤਿਗੁਰ ਮਨ ਪਾਇਆ ਬਡਭਾਗੀ ਗੁਰ ਕੇ ਸਿੱਖ ਪਿਆਰੇ ਹਰ ਨਿਰਵਾਣੀ ਨਿਰਵਾਣ ਪਦ ਪਾਇਆ ਸਾ ਸੰਗਤ ਗੁਰ ਕੀ ਹਰ ਪਿਆਰੀ ਜਿਨ ਹਰ ਹਰ ਨਾਮ ਮਿੱਠਾ ਮਨ ਪਾਇਆ ਜਿਨ ਸਤਿਗੁਰ ਸੰਗਤ ਸੰਗ ਨ ਪਾਇਆ ਸੇ ਭਾਗਹੀਣ ਪਾਪੀ ਜਮਨ ਖਾਇਆ ਆਪ ਕਿਰਪਾਲ ਕਿਰਪਾ ਪ੍ਰਭ ਧਾਰੇ ਹਰ ਆਪੇ ਗੁਰਮੁਖ ਮਿਲੇ ਮਿਲਾਇਆ ਜਾਂ ਨਾਨਕ ਬੋਲੇ ਗੁਰਬਾਣੀ ਗੁਰਬਾਣੀ ਹਰ ਨਾਮ ਸਮਾਇਆ ਗੁਜਰੀ ਮਹੱਲਾ ਚੌਥਾ ਜਿਨ ਸਤਿਗੁਰ ਪੁਰਖ ਜਿਨ ਹਰ ਪ੍ਰਭ ਪਾਇਆ ਮੋਹ ਕੋ ਹਰ ਉਪਦੇਸ ਹਰ ਮੀਠ ਲਗਾਵੇ ਮਨ ਤਨ ਸੀਤਲ ਸਵੇਰਿਆ ਹੋਆ ਬਡਭਾਗੀ ਹਰ ਨਾਮ ਤੇ ਆਵੇ ਭਾਈ ਰੇ ਮੋਕੋ ਕੋਈ ਆਏ ਮਿਲੇ ਹਰ ਨਾਮ ਦੜਾਵੇ ਮੇਰੇ ਪ੍ਰੀਤਮ ਪ੍ਰਾਣ ਮਨ ਤਨ ਸਭ ਦੇਵਾ ਮੇਰੇ ਹਰ ਪ੍ਰਭ ਕੀ ਹਰ ਕਥਾ ਸੁਣਾਵੇ ਰਹਾਓ ਧੀਰਜ ਧਰਮ ਗੁਰਮਤ ਹਰ ਪਾਇਆ ਨਿਤ ਹਰ ਨਾਮੇ ਹਰ ਸਿਉ ਚਿਤ ਲਾਵੇ ਅੰਮ੍ਰਿਤ ਬਚਨ ਸਤਿਗੁਰ ਕੀ ਬਾਣੀ ਜੋ ਬੋਲੇ ਸੋ ਮੁਖ ਅੰਮ੍ਰਿਤ ਪਾਵੇ ਨਿਰਮਲ ਨਾਮ ਜਿਤ ਮੈਲ ਨਾ ਲਾਗੇ ਗੁਰਮਤ ਨਾਮ ਜਪੇ ਲਿਵ ਲਾਵੇ ਨਾਮ ਪਦਾਰਥ ਜਿਨ ਨਰ ਨਹੀਂ ਪਾਇਆ ਸੇ ਭਾਗਹੀਣ ਮੋਏ ਮਰ ਜਾਵੇ ਆਨੰਦ ਮੂਲ ਜਗ ਜੀਵਨ ਦਾਤਾ ਸਭ ਜਨ ਕੋ ਆਨੰਦ ਕਰੋ ਹਰ ਧਿਆਵੇ ਤੂੰ ਦਾਤਾ ਜੀ ਸਭ ਤੇਰੇ ਜਨ ਨਾਨਕ ਗੁਰਮੁਖ ਬਖਸ਼ ਮਿਲਾਵੇ ਇਕ ਓਂਕਾਰ ਸਤਿਗੁਰ ਪ੍ਰਸਾਦ ਗੁਜਰੀ ਮਹੱਲਾ ਚੌਥਾ ਘਰ ਤੀਜਾ ਮਾਈ ਬਾਪ ਪੁੱਤਰ ਸਭ ਹਰ ਕੇ ਕੀਏ ਸਭਨਾ ਕੋ ਸੰਬੰਧ ਹਰ ਹਰ ਕਰ ਦੀਏ ਹਮਰਾ ਜੋਰ ਸਭ ਰਿਓ ਮੇਰੇ ਵੀਰ ਹਰ ਕਾ ਤਨ ਮਨ ਸਭ ਹਰ ਕੇ ਬਸ ਹੈ ਸਰੀਰ ਰਾਮ ਭਗਤ ਜਨਾ ਕੋ ਸਰਦਾਪ ਹਰ ਲਾਏ ਵਿਚੇ ਗ੍ਰਹਿਸਤ ਦਾਸ ਰਹਾਏ ਜਬ ਅੰਤਰ ਪ੍ਰੀਤ ਹਰ ਸਿਉ ਬਣੇ ਆਏ ਤਬ ਜੋ ਕੁਛ ਕਰੇ ਸੋ ਮੇਰੇ ਹਰ ਪ੍ਰਭ ਭਾਏ ਜਿਤ ਕਾਰੇ ਕਮ ਹਮਰ ਲਾਏ ਸੋ ਹਮ ਕਰੇ ਜੋ ਆਪ ਕਰਾਏ ਜਿਨ ਕੀ ਭਗਤ ਮੇਰੇ ਪ੍ਰਭਾਏ ਤੇ ਜਨ ਨਾਨਕ ਰਾਮ ਨਾਮ ਲਿਵ ਲਾਏ ਗੁਜਰੀ ਮਹੱਲਾ ਪੰਜਵਾਂ ਚੌਪ ਦੇ ਘਰ ਪਹਿਲਾ ਇਕ ਓਂਕਾਰ ਸਤਿਗੁਰ ਪ੍ਰਸਾਦ ਕਾਹੇ ਰੇ ਮਨ ਚਿਤ ਬੇ ਉਦਮ ਜਾ ਅਰ ਹਰ ਜਿਉ ਭਰਿਆ ਸੈਲ ਪਥਰ ਮੈਂ ਜੰਤੋ ਪਾਏ ਤਾਂ ਕਾਰੀ ਜੁਗਾਗੇ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਧਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਾਮ ਜਨਨ ਪਿਤਾ ਲੋਕ ਸਤਵੰਤਾ ਕੋਈ ਨ ਕਿਸੇ ਕੀ ਧਰਿਆ ਸੇ ਸੇ ਰਿਜਕ ਸਵਾਹੇ ਠਾਕਰ ਕਾਹੇ ਮਨ ਭਉ ਕਰਿਆ ਉਡੇ ਉਡਾ ਵੈਸੈ ਕੋਸਾ ਤਿਸ ਪਾਛੇ ਬਛਰੇ ਛਰਿਆ ਉਨ ਕੌਣ ਖਲਾਵੈ ਕੌਣ ਜਗਾਵੈ ਮਨ ਮੈਂ ਸਿਮਰਨ ਕਰਿਆ ਸਵਨਦਾਨ ਦਾ ਸਾਸਤਾਨ ਠਾਕਰ ਕਲ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰੇ ਅੰਤਨ ਪਾਰਾ ਵਰਿਆ ਗੁਜਰੀ ਮਹੱਲਾ ਪੰਜਵਾਂ ਚੌਪ ਦੇ ਘਰ ਦੂਜਾ ਇਕ ਓਂਕਾਰ ਸਤਿਗੁਰ ਪ੍ਰਸਾਦ ਕਿਰਿਆਚਾਰ ਕਰੇ ਖਟਕਰਮਾ ਇਤਰਾਤੇ ਸੰਸਾਰੀ ਅੰਤਰ ਮਹਿਲ ਨ ਉਤਰੇ ਉਮੈ ਬਿਨ ਗੁਰਬਾਜੀ ਯਾਰੀ ਮੇਰੇ ਠਾਕਰ ਰੱਖ ਲਿਓ ਕਿਰਪਾ ਧਾਰੀ ਕੋਟਮਧੇ ਕੋ ਬਿਰਲਾ ਸੇਵਕ ਹੋਰ ਸਗਲੇ ਬਿਹਾਰੀ ਰਾਮ ਸਾਸਤ ਵੇਦ ਸਿਮਰਤ ਸਭ ਸੋਧੇ ਸਭ ਏਕਾ ਬਾਤ ਪੁਕਾਰੇ ਬਿਨ ਗੁਰਮੁਖਤ ਨ ਕਹੋ ਪਾਵੈ ਮਨ ਵੇਖੋ ਕਰ ਵਿਚਾਰੇ ਅਠਸਰ ਮੰਜਨ ਕਰੇ ਸਿਨਾਨਾ ਭਰਮ ਆਏ ਤਰ ਸਾਰੇ ਅਨਕ ਸੋਚ ਕਰੇ ਦਿਨ ਰਾਤੇ ਬਿਨ ਸਤਿਗੁਰੇ ਅੰਧਿਆਰੇ ਧਾਵਤ ਧਾਵਤ ਸਭ ਜਗਤ ਆਇਓ ਅਭ ਆਏ ਹਰ ਦੁਆਰੇ ਗੁਰਮਤ ਮੇਟ ਬੁੱਧ ਪਰਗਾਸੇ ਜਨ ਨਾਨਕ ਗੁਰਮੁਖ ਤਾਰੇ ਗੁਜਰੀ ਮਹੱਲਾ ਪੰਜਵਾਂ
ਹਰ ਤਨ ਜਾਪ ਹਰ ਤਨ ਤਾਪ ਹਰ ਤਨ ਪੂਜਨ ਪਾਇਆ ਨਿਮਕਨ ਵਿਸਰੋ ਮਨ ਤੇ ਹਰ ਹਰ ਸਾਧ ਸੰਗਤ ਮਹਿ ਪਾਇਆ ਮਾਈ ਖਾਟ ਆਯੋ ਕਰ ਪੂਤਾ ਕਾ ਹਰ ਤਨ ਚਲਤੇ ਹਰ ਤਨ ਵੈਸੇ ਹਰ ਤਨ ਜਾਗਤ ਸੁਤਾਰਾ ਹਰ ਤਨ ਇਸਨਾਨ ਹਰ ਤਨ ਗਿਆਨ ਹਰ ਸੰਗ ਲਾਏ ਧਿਆਨਾ ਹਰ ਤਨ ਤੁਲਾ ਹਰ ਤਨ ਬੇੜੀ ਹਰ ਹਰ ਤਾਰ ਤਾਰ ਪਰਾਨਾ ਹਰ ਤਨ ਮੇਰੀ ਚਿੰਤ ਵਿਸਾਰੀ ਹਰ ਤਨ

ਆ ਇਹ ਮਨ ਹਰ ਰੰਗ ਰੰਗੈ ਗੁਜਰੀ ਮਹੱਲਾ ਪੰਜਵਾਂ ਜੇ ਸਿਮਰ ਸਭ ਕੇ ਲਿਖਨਾਸੇ ਪਿਤਰੀ ਹੋਏ ਉਧਾਰੋ ਸੋ ਹਰ ਹਰ ਤੁਮ ਸਦੀ ਜਾਪੋ ਜਾਂ ਕਾਂਤ ਨ ਪਾਰੋ ਉਤਾ ਮਾਤਾ ਕੀ ਅਸੀਸ ਨਿਮਕਨ ਵਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼ ਰਾਮ ਸਤਿਗੁਰ ਤੁਮਕੋ ਹੋਏ ਦਿਆਲਾ ਸਤ ਸੰਗ ਤੇਰੀ ਪ੍ਰੀਤ ਕਾਪੜ ਪਤ ਪਰਮੇਸ਼ਰ ਰਾਖੀ ਪੂਜਨ ਕੀਰਤਨ ਨੀਤਾ ਅੰਮ੍ਰਿਤ ਪੀਵੋ ਸਦਾ ਸਿਰ ਜੀਵੋ ਅਸਿਮਰਤ ਅਨੰਤ ਅਨੰਤਾ ਅਨੰਦ ਅਨੰਤਾ ਰੰਗ ਤਮਾਸਾ ਪੂਰਨ ਆਸਾ ਕਵੇ ਨ ਵਿਆਪੇ ਚਿੰਤਾ ਭਵਰਤ ਮਹਾਰਾਇ ਮਨ ਹੋਵੋ ਹਰ ਚਰਨਾ ਹੋ ਕੋਲਾ ਨਾਨਕ ਦਾਸ ਉਨ ਸੰਗ ਲਪਟਾਇਓ ਜਿਉ ਬੂੰਦੇ ਜਾਤਰ ਕਮੌਲਾ ਗੁਜਰੀ ਮਹੱਲਾ ਪੰਜਵਾਂ ਮਤਾ ਕਰੇ ਪਛਮ ਕੇ ਤਾਈ ਪੂਰਬ ਹੀ ਲੈ ਜਾਤ ਕਿਨਮੇ ਥਪ ਥਾਪਨ ਹਾਰਾ ਆਪਣ ਹਾਥ ਮਾਤਾ ਤਾ ਸਿਆਣਪ ਕਾਹੂ ਕਾਮ ਨ ਆਤ ਜੋ ਅਨ ਰੁਪਿਓ ਠਾਕਰ ਮੇਰੇ ਹੋਏ ਰਹੀ ਓ ਬਾਤ ਰਾਮ ਦੇਸਕ ਮਾਮਨ ਧਨ ਜੋਰਨ ਕੇ ਮਨਸਾ ਬੀਚੇ ਨਿਕਸੇ ਸਾਸ ਲਸਕਰ ਨੇਵ ਖਵਾਸ ਸਭ ਤਿਆਗੇ ਜੰਪਰ ਉਠ ਸਦਾਸ ਹੋਏ ਅਨੰਨ ਮਨ ਹਟ ਕੇ ਦ੍ਰਿੜਤਾ ਵਾਪਸ ਕੋ ਜਾ ਨਾਤ ਜੋ ਨ ਨਿੰਦ ਨਿੰਦ ਕਰ ਛੋਡਿਓ ਸੋਈ ਫਿਰ ਫਿਰ ਕਾਤ ਸਹਿਜ ਸਭਾਏ ਪਏ ਕਿਰਪਾਲਾ ਤਿਸ ਜਨ ਕੀ ਕਾਟੀ ਫਾਸ ਕਾ ਨਾਨਕ ਗੁਰਪੂਰਾ ਭੇਟਿਆ ਪ੍ਰਵਾਨ ਗ੍ਰਹਿਸਥ ਉਦਾਸ ਗੁਜਰੀ ਮਹੱਲਾ ਪੰਜਵਾਂ ਨਾਮ ਨਿਧਾਨ ਜਿਨ ਜਨ ਜਪਿਓ ਤਿਨ ਕੇ ਬੰਧਨ ਕਾਟੇ ਕਾਮ ਕ੍ਰੋਧ ਮਾਇਆ ਬਿਕ ਮਮਤਾ ਇਹ ਵਿਆਧ ਤੇ ਹਟੇ ਹਰ ਜਸ ਸਾਧ ਸੰਗ ਮਿਲ ਗਾਇਓ ਗੁਰਪ੍ਰਸਾਦ ਪਿਓ ਮਨ ਨਿਰਮਲ ਸਰਬ ਸੁਖਾਂ ਸੁਖ ਪਾਇਓ ਰਾਮ ਜੋ ਕੁਛ ਕੀਆ ਸੋਈ ਭਲ ਮਾਨੇ ਐਸੀ ਭਗਤ ਕਮਾਨੀ ਮਿੱਤਰ ਸੱਤਰ ਸਭ ਇੱਕ ਸਮਾਨੇ ਜੋਗ ਜੁਗਤ ਸਨੇ ਸਾਨੇ ਪੂਰਨ ਪੂਰਿਓ ਸਭ ਥਾਈ ਆਨਨਕ ਤੂੰ ਜਾਤਾ ਕੱਟ ਕੱਟ ਅੰਤਰ ਸਰਬ ਨਿਰੰਤਰ ਰੰਗ ਰਵਿਓ ਰੰਗ ਰਾਤਾ ਭਏ ਕਿਰਪਾਲ ਦੇ ਆਦਿ ਗੁਪਾਲਾ ਤਾਂ ਨਿਰਪੇ ਕੇ ਕਰ ਆਇਆ ਕਲ ਕਲੇਸ਼ ਮਿਟੇ ਖਿਨ ਪੀਤਰ ਨਾਨਕ ਸਹਿਜ ਸਮਾਇਆ ਗੁਜਰੀ ਮਹੱਲਾ ਪੰਜਵਾਂ ਜਿਸ ਮਨੁੱਖ ਪੈ ਕਰੋ ਬੇਨੰਤੀ ਸੋ ਆਪਣੇ ਦੁੱਖ ਭਰਿਆ ਪਾਰ ਬ੍ਰਹਮ ਜਿਨ ਹਿਰਦੇ ਪਰਾਧਿਆ ਤਿਸ ਪਹੁ ਸਾਗਰ ਤਰਿਆ ਤਿੰਨ ਪਹੁ ਸਾਗਰ ਤਰਿਆ ਗੁਰ ਹਰ ਬਿਨ ਕੋ ਨਾ ਬਿਰਥਾ ਦੁੱਖ ਆਟੇ ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ ਤਿਤ ਮਾਨ ਮਹਿਤ ਜਸ ਘਾਟੇ ਰਾਮ ਮਾਇਆ ਕੇ ਸੰਬੰਧ ਸਹਿਨ ਸਾਕ ਕਿਤ ਹੀ ਕਾਮਨਾ ਆਇਆ ਹਰ ਕਾ ਦਾਸ ਨੀਚ ਕੁਲ ਉੱਚਾ ਤੇ ਸੰਗ ਮਨ ਬਾਛਤ ਪਲ ਪਾਇਆ ਲਾਖ ਕੋਟ ਵਿਖਿਆ ਕੇ ਬਿੰਜਨ ਤਾਂ ਮੈਂ ਤਿਸ ਨਾ ਬੂਝੇ ਸਿਮਰਤ ਨਾਮ ਕੋਟ ਉਜਿਆਰਾ ਬਸਤੇ ਖੋ ਗੋਚਰ ਸੂਝੇ ਫਿਰਤ ਫਿਰਤ ਮਰੇ ਦੁਆਰੇ ਆਇਆ ਭੈ ਭੰਜਨ ਹਰ ਰਾਇਆ ਸਾਧਕ ਚਰਨ ਧੂਰ ਜਨ ਬਾਛੇ ਸੁਖ ਨਾਨਕ ਇਹ ਪਾਇਆ ਗੁਜਰੀ ਮਹੱਲਾ ਪੰਜਵਾਂ ਪੰਚ ਪਦਾ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਪ੍ਰਿਥਮੇ ਭਗ ਗਰਭ ਮਤ ਕੇ ਬਾਸਾ ਉਹਾਂ ਛੋੜ ਧਰਨ ਮੈਂ ਆਇਆ ਚਿੱਤਰਸਾਲ ਸੁੰਦਰ ਬਾਗ ਮੰਦਰ ਸੰਗਨ ਕਛੂ ਜਾਇਆ ਅਵਰ ਸਭ ਮਿੱਥਿਆ ਲੋਭ ਲੱਭੇ ਗੁਰਪੂਰੇ ਦੀਓ ਹਰ ਨਾਮਾ ਜੀ ਕੋ ਇਹੋ ਵਸਤ ਫੱਬੀ ਰਾਉ ਇਸ ਮੀਤ ਬੰਧਵ ਸੁਧ ਪਾਏ ਸੰਗ ਬਿੰਤਾ ਰਚ ਹੱਸਿਆ ਜਬ ਅੰਤੀ ਅਵਸਰ ਆਏ ਬਨਿਉ ਹੈ ਉਨ ਪੇਖਤ ਹੀ ਕਾਲ ਗਰਸਿਆ ਕਰ ਕਰ ਅਨਰਥ ਬਿਆਜੀ ਸੰਪੇ ਸੋਇਨਾ ਰੂਪਾ ਦਾਮਾ ਪਹਾੜੀ ਕੋ ਪਹਾੜਾ ਮਿਲਿਆ ਨਿਆ ਹੋਰ ਸਗਲ ਪਿਓ ਬੇਰਾਨਾ ਹੈਬਰ ਗੈਬਰ ਰਥ ਸੰਭਾਏ ਗੋਹ ਕਰ ਕਿਨੇ ਮੇਰੇ ਜਬ ਤੇ ਹੋਈ ਲਾਂਬੀ ਧਾਏ ਚਲੇ ਨਾਈ ਇੱਕ ਪੇਰੇ ਨਾਮ ਧਨ ਨਾਮ ਸੁਖ ਰਾਜਾ ਨਾਮ ਕਟੰਬ ਸਹਾਏ ਨਾਮ ਸੰਪਤ ਗੁਰੂ ਨਾਨਕ ਦੀ ਉਮਰੇ ਨਾ ਵਹਿ ਜਾਏ ਗੁਜਰੀ ਮਹੱਲਾ ਪੰਜਵਾਂ ਤੇ ਪਦੇ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਦੁਖ ਵਿੰਸੇ ਸੁਖ ਕੀਆ ਨਿਵਾਸਾ ਤ੍ਰਿਸ਼ਨਾ ਜਲਨ ਬੁਝਾਏ ਨਾਮ ਦਾਨ ਸਤਿਗੁਰੂ ਦੜਾਇਆ ਬਿਨਸ ਨਾ ਵਹਿ ਜਾਏ ਹਰ ਜਪ ਮਾਇਆ ਬੰਧਨ ਟੁੱਟੇ ਪਏ ਕਿਰਪਾਲ ਦਿਆਲ ਪ੍ਰਭ ਮੇਰੇ ਸਾਧ ਸੰਗਤ ਮਿਲ ਛੂਟੇ ਰਹਾਉ ਆਠ ਪੈਰ ਹਰ ਕੇ ਗੁਣ ਗਾਵੈ ਭਗਤ ਪ੍ਰੇਮ ਰਸ ਮਾਤਾ ਹਰ ਸੋ ਦੂ ਮੈਂ ਨਿਰਾਲਾ ਕਰਨੇ ਹਾਰ ਪਛਾਤਾ ਜਿਸ ਕਾ ਸਾਤਿਨ ਹੀ ਰਖ ਲਿਆ ਸਗਲ ਜੁਗਤ ਬਣ ਆਏ ਕਉ ਨਾਨਕ ਪ੍ਰਭ ਪੁਰਖ ਦਿਆਲਾ ਕੀਮਤ ਕਹਿ ਨਾ ਜਾਏ
ਗੁਜਰੀ ਮਹੱਲਾ ਪੰਜਵਾਂ ਦੋਪ ਦੇ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਪਤ ਤਵਿੱਤਰ ਲੀਏ ਕਰੇ ਆਪਣੇ ਸਗਲ ਕਰਤ ਨਮਸਕਾਰੋ ਵਰਨ ਜਾਤ ਕੋ ਪੁੱਛੇ ਨਾਹੀਂ ਬਾਚੇ ਚਰਨ ਰਵਾਰੋ ਠਾਕਰ ਐਸੋ ਨਾਮ ਤੁਮਾਰੋ ਸਗਲ ਸ੍ਰੇਸ਼ਟ ਕੋ ਤਨੀ ਕਹੀ ਜੇ ਜਨ ਕੋ ਅੰਗ ਨਿਰਾਰੋ ਰਹਾਉ ਸਾਹ ਸੰਗ ਨਾਨਕ ਬੁੱਧ ਪਾਈ ਹਰ ਕੀਰਤਨ ਆਧਾਰੋ ਨਾਮ ਦਿਓ ਤਰਲੋਚਨ ਕਬੀਰ ਦਾਸਰੋ ਮੁਕਤ ਪਿਓ ਚਮਿਆਰੋ ਗੁਜਰੀ ਮਹੱਲਾ ਪੰਜਵਾਂ ਹੈ ਨਾਹੀ ਕੋ ਬੂਜਨ ਆਰੋ ਜਾਨੇ ਕਵਨ ਪਤਾ ਸਿਵ ਬਿਰੰਚ ਹਰ ਸਗਲ ਮੋਨ ਜਨ ਗਏ ਨਾ ਸਕਾ ਹੇ ਗਤਾ ਪ੍ਰਭ ਕੀ ਅਗਮ ਅਗਾਧ ਕਥਾ ਸੁਣੀਏ ਅਵਰ ਅਵਰ ਬਿਦ ਬੁਝੀਏ ਕਵਨ ਕਥਨ ਰਹਿਤਾ ਰਾਮ ਆਪੇ ਭਗਤਾ ਆਪ ਸੁਆਮੀ ਆਪਨ ਸੰਗ ਰਤਾ ਨਾਨਕੋ ਪ੍ਰਭੂਰ ਰਿਹੋ ਹੈ ਪੇਖਿਓ ਜਤਰ ਕਥਾ ਗੁਜਰੀ ਮਹੱਲਾ ਪੰਜਵਾਂ ਮਤਾ ਪਸੂ ਮਸੂਰਤ ਅਵਰ ਸਿਆਣਪ ਜਨ ਕੋ ਕਛੁ ਨਾ ਆਇਓ ਜੈ ਜੈ ਅਵਸਰ ਆਏ ਬਨਿਓ ਹੈ ਤਹਾਂ ਤਹਾਂ ਹਰ ਰਹਿ ਆਇਓ ਆ ਪ੍ਰਭ ਕੋ ਭਗਤ ਬਚਲ ਬਿਰਦਾਇਓ ਕਰੇ ਪ੍ਰਤਪਾਲ ਭਾਰਤ ਕੀ ਨਿਆਈ ਜਨ ਕੋ ਲਾਡ ਲਡਾਇਓ ਰਾਮ ਜਪ ਤਪ ਸੰਜਮ ਕਰਮ ਧਰਮ ਹਰ ਕੀਰਤਨ ਜਨ ਗਾਇਓ ਸਰਨ ਭਰਿਓ ਨਾਨਕ ਠਾਕਰ ਕੇ ਅਭੇਦਾਨ ਸੁਖ ਪਾਇਓ ਗੁਜਰੀ ਮਹੱਲਾ ਪੰਜਵਾਂ ਦਿਨ ਰਾਤੀ ਅਰਾਧੋ ਪਿਆਰੇ ਪਿਆਰੋ ਨਿਮਖ ਨਕੀਜੇ ਢੀਲਾ ਸੰਤ ਸੇਵਾ ਕਰ ਭਾਵਨੇ ਲਾਈਏ ਤਿਆਗ ਮਨ ਹਠੀਲਾ ਮੋਨ ਪ੍ਰਾਨ ਮਾਨ ਰੰਗੀਲਾ ਬਾਸ ਹਰੀ ਬਾਸ ਰਿਹੋ ਹੀਰੇ ਕੇ ਸੰਗੇ ਪੇਖ ਮੋਯੋ ਮਨ ਲੀਲਾ ਰਾਮ ਜੇ ਸਿਮਰਤ ਮਨ ਹੋ ਤਨੰਦਾ ਉਤਰੇ ਮਨੋ ਜੰਗੀਲਾ ਮਿਲਵੇ ਕੀ ਮੈਂ ਮਾਂ ਭਰ ਨਾ ਸਕੂ ਨਾਨਕ ਪਰੇ ਪਰੀਲਾ ਗੁਜਰੀ ਮਹੱਲਾ ਪੰਜਵਾਂ ਮੁਨ ਜੋਗੀ ਸਸਤ੍ਰਿਗ ਕਹਾਵਤ ਸਭ ਕੀਨੇ ਬਸੇ ਪਨੇਈ ਤੀਨ ਦੇਵਰ ਕੂੜ ਤਤੀਸਾ ਤਿੰਨ ਕੀ ਹੈਰਤ ਕਛ ਨਾ ਰਹੀ ਬਲਵੰਤ ਬੇ ਆਪ ਰਹੀ ਸਭ ਮਹੀ ਅਵਰਨ ਜਾਨ ਸਕੋ ਮਰਮਾ ਗੁਰਪ ਕਿਰਪਾ ਤੇ ਲਈ ਰਾਮ ਜੀਤ ਜੀਤ ਜੀਤੇ ਸਭ ਥਾਨਾ ਸਗਲ ਭਵਨ ਲਪਟਈ ਕੋ ਨਾਨਕ ਸਾਧ ਤੇ ਭਾਗੀ ਹੋਈ ਚੇਰੀ ਚਰਨ ਗਈ ਗੁਜਰੀ ਮਹੱਲਾ ਪੰਜਵਾਂ ਦੋਇ ਕਰ ਜੋੜ ਕਰੀ ਬੈਨੰਤੀ ਠਾਕਰ ਆਪਣਾ ਧਿਆਇਆ ਹੱਥ ਦੇ ਰਾਖੇ ਪਰਮੇਸ਼ਰ ਸਗਲਾ ਦੁਰਤ ਮਟਾਇਆ ਠਾਕਰ ਹੋਏ ਆਪ ਦਿਆਲ ਪਈ ਕਲਿਆਣ ਆਨੰਦ ਰੂਪ ਹੋਈ ਹੈ ਉਬਰੇ ਬਾਲਕ ਪਾਲ ਰਾਓ ਮਿਲਵਰ ਨਾਰੀ ਮੰਗਲ ਗਾਇਆ ਠਾਕਰ ਕਾ ਜੈਕਾਰ ਕੋ ਨਾਨਕ ਤਿਸ ਗੁਰ ਬਲਿਹਾਰੀ ਜਿਨ ਸਭ ਕਾ ਕੀਆ ਉਧਾਰ ਗੁਜਰੀ ਮਹੱਲਾ ਪੰਜਵਾਂ ਮਾਤ ਪਿਤਾ ਭਾਈ ਸੁਤ ਬੰਦਪ ਤਿਨ ਕਾ ਬਲ ਹੈ ਥੋਰਾ ਅਨਕ ਰੰਗ ਮਾਇਆ ਕੇ ਪੇਕੇ ਕੁਛ ਸਾਤ ਨ ਚਾਲੇ ਭੋਰਾ ਭਾਈ ਸੁਤਵੰਤਪ ਤਿਨ ਕਾ ਬਲ ਹੈ ਥੋਰਾ ਅਨਕ ਰੰਗ ਮਾਇਆ ਕੇ ਪੇਖੇ ਕਿਸ ਸਾਤਨ ਚਾਲੇ ਭੋਰਾ ਠਾਕਰ ਤੁਝ ਬਿਨ ਆਏ ਨਮੋਰਾ ਮੋਹੇ ਨਾਥ ਨਿਰਗੁਣ ਗੁਣ ਨਾਹੀ ਮੈਂ ਆਇਓ ਤੁਮਰਾ ਧੋਰਾ ਰਾਵ ਬਲ ਬਲ ਬਲ ਬਲ ਚਰਨ ਤੁਮਾਰੇ ਹਾਂ ਤੁਮਾਰਾ ਜੋਰਾ ਸਾਹ ਸੰਗ ਨਾਨਕ ਦਰਸ ਪਾਇਓ ਬਿਨ ਸਿਉ ਸਗਲ ਨਹੋਰਾ ਗੁਜਰੀ ਮਹੱਲਾ ਪੰਜਵਾਂ ਆਲ ਜਾਲ ਭਰਮ ਮੋਤ ਜਾਵੈ ਪ੍ਰਭ ਸੇਤੀ ਰੰਗ ਲਾਏ ਮਨ ਕੋਇ ਉਪਦੇਸ ਦੜਾਵੈ ਸਹਿਜ ਸਹਿਜ ਗੁਣ ਗਾਏ ਸਾਜਨ ਐਸੋ ਸੰਤ ਸਹਾਏ ਜਿਸ ਭੇਟੇ ਤੁਟੇ ਮਾਇਆ ਬੰਧ ਬਿਸਰਨ ਕਬੂ ਜਾਏ ਰਾਮ ਕਰਤ ਕਰਤ ਅਨਕ ਬਾ ਭਾਤੇ ਨਿੱਕੀ ਏ ਠਹਿਰਾਏ ਮਿਡ ਸਾਧੂ ਹਰ ਜਸ ਗਾਵੈ ਨਾਨਕ ਭਉ ਜਰ ਪਾਰ ਪਰਾਏ ਗੁਜਰੀ ਮਹੱਲਾ ਪੰਜਵਾਂ ਖਿਨਮੇ ਤਪ ਤਪਨ ਹਾਰਾ ਕੀਮਤ ਜਾਏ ਨਾ ਕਰੇ ਰਾਜਾ ਰੰਕ ਕਰੇ ਕਿਨ ਪੀਤਰ ਨੀਚੇ ਜੋਤ ਤਰੇ ਤੇ ਆਈਏ ਆਪਣੋ ਸਦਾ ਹਰੀ ਸੋਚ ਦਿਸਾ ਤਾਂ ਕਾ ਕਾਂ ਕਰੀਏ ਜਾ ਮੈਂ ਏਕ ਕਰੀ ਰਾਮ ਤੁਮਰੀ ਟੇਕ ਪੂਰੇ ਮੇਰੇ ਸਤਿਗੁਰ ਮਨ ਸਰਨ ਤੁਮਾਰੇ ਪਰੇ ਅਚੇਤ ਆਨੇ ਬਾਰਕ ਨਾਨਕ ਹਮ ਤੁਮ ਰਾਖੋ ਧਾਰ ਕਰੇ ਗੁਜਰੀ ਮਹੱਲਾ ਪੰਜਵਾਂ ਤੂੰ ਦਾਤਾ ਜੀਅਨ ਸਭਨਾ ਕਾ ਬਸੋ ਮੇਰੇ ਮਨ ਮਾਹੀ ਚਰਨ ਕਮਲ ਰਿਧਮਾਏ ਸਮਾਏ ਪਾਤੈ ਪਰਮ ਅੰਧੇਰਾ ਨਾਹੀ ਤੂੰ ਦਾਤਾ ਜੀ ਸਭਨਾ ਕਾ ਬਸੋ ਮੇਰੇ ਮਨ ਮਾਹੀ ਚਰਨ ਕਮਲ ਰਿਧਮਾਏ ਸਮਾਏ ਪਰਮ ਤੈ ਪਰਮ ਅੰਧੇਰਾ ਨਾਹੀ
ठाकर जा सिमरा तू ताई कर कृपा सर्व प्रतिपालक प्रभ को सदा सलाही राम सास सास तेरा नाम समारोह तुम ही को प्रवाही नानक टेक पही करते की हो रास बढ़ानी लाई गुजरी महला पंजवा कर कृपा अपना कदस दीजे जस गावो निस अर पोरा केस संग दास संग चारो एह मनोरथ मोरा ठाकर तुझ बिन बिया ना होर चित चितो हर रसन राधो निरख निरखो तुमरी और राम दयाल पुरख सर्व के ठाकर बिनो करो कर जोर नाम जपे नानक दास तुमरो दरस आखी भोरा गुजरी महला पांचवा ब्रह्म लोक आर इंद्र आर रुद्र लोक आए इंद्र लोक ते ताए सा संगत को जो न सके मल मल धोवे पाए अब मोहे आए परियो सरन आए गुज पाव कोस बहुत पर जारे मोह को सतगुर दियो है बताए राम सिद्ध साध कर जखे किन्नर नर ने नर रही कंठ रजाए जन नानक अंग किया प्रभ करते ता जाके कोट ऐसी दसाए गुजरी महला पांचवा अप जस मिटे हुए संग जग कीर्त दर गए बैसन पाइये जम की त्रास नास होए किन में सुख नानंद सेती कर जाइये जाते कादन बिरती जाइये आठ पैर सिमरो प्रव अपना मन तन सदा ते आइये राम मोहे सारन दीन दुख भंजन तू देह सोई प्रपाइये चरण कमल नानक रंग राते हर दासे बैज रखाइये गुजरी महला पंजवा बसंभ विश्व विश्वंबर जियन को दाता भगत परे भंडार जाती सेवा निफल ना होवत खिन में करे उदार मन मेरे चरण कमल संगराच सगल जी जा को अरादे ताहू को तू सा जा चराव नानक सरन तुम्हारी करते तू प्रभ प्राण आधार होए सहाय जिस तू राखे तिस कहां करे संसार गुजरी महला पांचवा

ਤਨ ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਵਾਈਮਾਨ ਸਤਸੰਗੀ ਜਨੋ ਗੁਰੂ ਪਾਤਸ਼ਾਹ ਜੀ ਦੀ ਗੋਦ ਅੰਦਰ ਪਹੁੰਚੇ ਹਾਂ। ਸਤਿਗੁਰੂ ਪਾਤਸ਼ਾਹ ਜੀ ਨੇ ਸੇਵਕ ਪਰਿਵਾਰਾਂ ਨੂੰ ਖੁਸ਼ੀਆਂ ਦਾ ਸੁਹਾਵਨਾ ਸਮਾਂ ਬਖਸ਼ਿਸ਼ ਕਰਕੇ ਝੋਲੀ ਪਾਇਆ। ਇਸ ਦਿਨ ਮਨੁੱਖ ਨੂੰ ਅਤਿਅੰਤ ਖੁਸ਼ੀ ਹੁੰਦੀ ਹੈ, ਜਿਵੇਂ ਕਿ ਦੁਨੀਆਂ ਦੇ ਸਾਰੇ ਸੁੱਖ ਸਹੂਲਤਾਂ ਪਦਾਰਥ ਮੇਰੀ ਝੋਲੀ ਵਿੱਚ ਆ ਗਏ। ਮਹਾਨ ਕਾਰਜ ਵੱਡਾ ਕਾਰਜ ਹੁੰਦਾ ਹੈ ਅਤੇ ਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਜਿਨ੍ਹਾਂ ਦੇ ਮਿਹਰਾਮਤ ਕਿਰਪਾ ਕਰਦਾ ਦਿਆਲੂ ਪਾਤਸ਼ਾਹ ਜੀ, ਉਹਨਾਂ ਦੇ ਕਾਰਜ ਪਾਤਸ਼ਾਹ ਜੀ ਆਪ ਸਵਾਰਦੇ ਨੇ। ਆਓ ਸਾਡੇ ਅਤੀ ਸਤਿਕਾਰਯੋਗ ਜਿਹੜੇ ਸਾਡੇ ਵੀਰ ਜਸਪ੍ਰੀਤ ਸਿੰਘ, ਉਹਨਾਂ ਨੂੰ ਬੇਨਤੀ ਹੈ ਸਤਿਗੁਰੂ ਦੀ ਹਜ਼ੂਰੀ ਅੰਦਰ ਨਮਸਕਾਰ ਕਰਕੇ ਅੱਗੇ ਸੱਜ ਜਾਣ, ਬੈਠ ਜਾਣ। ਉਤਨੀ ਦੇਰ ਦੂਸਰੇ ਪਰਿਵਾਰ ਨੂੰ ਬੇਨਤੀ ਹੈ, ਬੱਚੀ ਸੰਪ੍ਰੀਤ ਕੌਰ ਗੁਰੂ ਹਜ਼ੂਰੀ ਅੰਦਰ ਲੈ ਕੇ ਆਉਣ ਜੀ। ਵੀਰ ਨੂੰ ਬੇਨਤੀ ਹੈ ਗੁਰੂ ਪਾਤਸ਼ਾਹ ਜੀ ਨੂੰ ਨਮਸਕਾਰ ਕਰਕੇ ਅੱਗੇ ਸੱਜ ਜਾਣ ਅਤੇ ਉਤਨੀ ਦੇਰ ਆਪਾਂ ਸ਼ਬਦ ਪੜ੍ਹਾਂਗੇ। ਇਹ ਤਕਰੀਬਨ ਸ਼ਬਦ ਸਾਰੀਆਂ ਸੰਗਤਾਂ ਨੂੰ ਬਹੁਤਾ ਯਾਦ ਹੈ, ਜੇ ਪੂਰਾ ਸ਼ਬਦ ਨਹੀਂ ਯਾਦ, ਇਹ ਪੰਕਤੀਆਂ 'ਤੇ ਸਾਰਿਆਂ ਨੂੰ ਯਾਦ ਹੈ। ਲੱਖ ਖੁਸ਼ੀਆਂ

ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਇਹ ਕਾਰਜ ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਮਨੁੱਖ ਦੇ ਵੱਸ ਦੀ ਬਾਤ ਨਹੀਂ, ਪਰ ਮਨਮੁੱਖ ਬੰਦਾ ਜਿਹੜਾ ਇਹ ਗੱਲ ਕਹਿੰਦਾ ਕਿ ਜੇ ਮੈਂ ਨਾ ਆਹ ਕਰਦਾ, ਜੇ ਆਹ ਨਾ ਕਰਦਾ, ਇੰਜ ਨਾ ਕਰਦਾ, ਇਹ ਕੁਝ ਹੋਣਾ ਨਹੀਂ ਸੀ। ਗੁਰੂ ਅਮਰਦਾਸ ਮਹਾਰਾਜ ਜੀ ਨੇ ਹਾਲਤ ਬਿਆਨ ਕੀਤੀ ਹੈ, ਕਹਿਣ ਲੱਗੇ ਉਹ ਮਨੁੱਖ ਇੱਦਾਂ ਦਾ ਹੈ, ਹਮ ਕੀਆ ਹਮ ਕਰਾਂਗੇ, ਹਮ ਮੂਰਖ ਗਾਵਾਰ, ਪਰ ਕਰਨ ਵਾਲਾ ਵਿਸਰਿਆ ਦੂਜੇ ਭਾਏ ਪਿਆਰ, ਕਰਨ ਵਾਲਾ ਪਰਮੇਸ਼ਰ ਪਰਮਾਤਮਾ ਨੂੰ ਭੁੱਲ ਗਿਆ ਵੀ ਕੋਈ ਹੋਰ ਹੈ ਜਿਹੜਾ ਪਿੱਛੇ ਖੇਡ ਵਰਤਦੀ ਹੈ, ਕੁਝ ਕਰ ਰਿਹਾ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਕਹਿਣ ਲੱਗੇ ਜਦੋਂ, ਜੇ ਸ਼ਬਦ ਵਰਤਿਆ, ਜਦੋਂ ਅਕਾਲ ਪੁਰਖ ਪਰਮਾਤਮਾ ਦੀ ਮਿਹਰ ਹੋ ਜਾਏ ਫਿਰ ਕਾਰਜ ਸੌਰ ਜਾਂਦੇ, ਨੇਪੜੇ ਚੜ੍ਹ ਜਾਂਦੇ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਸਾਡੇ ਮਨ ਦੇ ਅੰਦਰ ਵੀ ਇਹ ਖਿਆਲ ਹੁੰਦਾ ਕਿ ਸਾਡੇ ਵੀ ਕਾਰਜ ਨੇਪਰੇ ਚੜ੍ਹਨ, ਸੌਰ ਜਾਣ, ਪੂਰੇ ਹੋ ਜਾਣ। ਪਾਤਸ਼ਾਹ ਜੀ ਕਹਿਣ ਲੱਗੇ ਘਬਰਾਉਣ ਦੀ ਗੱਲ ਨਹੀਂ, ਸ਼ਬਦ ਪੜਿਆ ਸੀ, ਥਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰੂ ਤੁਮਰੇ ਕਾਜ ਸਵਾਰੇ। ਥਿਰ ਕਰ ਦਾ ਮਤਲਬ ਕੀ ਹੈ? ਹਿਰਦੇ ਘਰ ਵਿੱਚ ਟਿਕ ਜਾਣਾ, ਇੱਕ ਦਾ ਹੋ ਜਾਣਾ, ਇੱਕ ਦਾ ਬਣ ਜਾਣਾ। ਸਾਡੀ ਹਾਲਤ ਕੀ ਹੈ? 10 ਦਿਨ ਉੱਥੇ ਅਤੇ 20 ਦਿਨ ਕਿਤੇ ਹੋਰ ਤੁਰੇ ਫਿਰਦੇ, ਟਿਕਾਓ ਨਹੀਂ। ਥਾਲੀ ਵਿੱਚ ਪਾਣੀ ਪਾ ਲਈਏ ਅਤੇ ਉਹ ਟਿਕਦਾ ਨਹੀਂ, ਸਾਡਾ ਮਨ ਇੱਦਾਂ ਦਾ ਹੈ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਕਹਿਣ ਲੱਗੇ ਫਿਰ ਖੁਸ਼ੀਆਂ ਬਣ ਜਾਂਦੀਆਂ ਨੇ ਜਦੋਂ ਅਕਾਲ ਪੁਰਖ ਪਰਮਾਤਮਾ ਜੀ ਮੇਰਾਮਤ ਕਰਦੇ ਨੇ, ਨਦਰ ਕਰਦੇ ਨੇ। ਆਓ ਸ਼ਬਦ ਸਰਵਣ ਕਰੀਏ, ਉਸ ਤੋਂ ਬਾਅਦ ਜਿਹੜੀ ਆਨੰਦ ਕਾਰ ਦੀ ਰਸਮ ਹੈ ਆਪਾਂ ਸਾਰਿਆਂ ਰਲ ਕੇ ਸਤਿਗੁਰੂ ਪਾਤਸ਼ਾਹ ਜੀ ਪਾਸੋਂ ਆਗਿਆ ਲੈ ਕੇ ਆਰੰਭ ਕਰਾਂਗੇ ਜੀ। ਆਓ, ਜਿਨ੍ਹਾਂ ਨੂੰ ਸ਼ਬਦ ਯਾਦ ਹੈ ਉਹ ਨਾਲ ਬੋਲ ਕੇ ਹਾਜ਼ਰੀਆਂ ਲਗਵਾਇਓ ਤਾਂ ਕਿ ਸਾਡਾ ਮਨ ਜੁੜਿਆ ਰਹੇ।

ਜਿਸ ਦਿਨ ਬੱਚਾ ਬੱਚੀ ਘਰ ਵਿੱਚ ਜਨਮ ਲੈਂਦੇ ਨੇ, ਮਾਂ ਬਾਪ ਦੀ ਦਿਲੀ ਖਾਸ਼ ਇੱਛਾ ਹੁੰਦੀ ਹੈ ਉਸੇ ਦਿਨ ਤੋਂ, ਕਦੋਂ ਇਹ ਵੱਡੇ ਹੋਣ, ਪੜ੍ਹ ਲਿਖ ਕੇ ਆਪਣੇ ਕੰਮ ਧੰਦੇ ਕਾਰੋਬਾਰ ਕਰਨ ਅਤੇ ਇਹਨਾਂ ਦੇ ਵਿਆਹ ਦੇ ਕਾਰਜ ਅਸੀਂ ਕਰੀਏ। ਉਹ ਸਮਾਂ ਸਤਿਗੁਰੂ ਪਾਤਸ਼ਾਹ ਜੀ ਨੇ ਪਰਿਵਾਰਾਂ ਨੂੰ ਬਖਸ਼ਿਸ਼ ਕਰਕੇ ਦਿੱਤਾ ਹੈ। ਨਦਰ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਮਿਹਰ ਦੀ ਨਿਗਾਹ ਨਦਰ ਸੁਵੱਲੀ, ਇੱਕ ਉਹ ਪੱਠੀ ਨਦਰ। ਦੋਨੋਂ ਨਦਰਾਂ ਦੀ ਗੱਲ ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਅੰਦਰ ਕੀਤੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਂਦਾ, ਆਪੇ ਦੇਹ ਵਡਿਆਈਆਂ ਆਪੇ ਹੀ ਕਰਮ ਕਰਾਏਂਦਾ, ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦੇ ਲਾਏਂਦਾ, ਨਦਰ ਉਹ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏਂਦਾ, ਵੱਡੇ ਵੱਡੇ ਦੁਨੀਆਂ ਦੇ ਸੁਲਤਾਨ ਠੂਠਾ ਫੜ ਕੇ ਮੰਗਦੇ, ਮੰਗੀ ਭੀਖ ਨਸੀਬ ਨਾ ਹੋਈ। ਨਦਰੋਂ ਪੱਠੀ ਜੇ ਕਰੇ ਸੁਲਤਾਨਾ ਕਾਹੂ ਕਰਾਏਂਦਾ, ਦਰ ਮੰਗਣ ਭਿੱਖ ਨਾ ਪਾਏਂਦਾ। ਮੇਰ ਦੀ ਨਿਗਾਹ ਅਸੀਂ ਸਾਰੇ ਚਾਹੁੰਦੇ ਹਾਂ। ਪਾਤਸ਼ਾਹ ਜੀ ਕਹਿਣ ਲੱਗੇ, ਫਿਰ ਮੇਰੇ ਮਨ ਏਕ ਸਿਉਂ ਚਿੱਤ ਲਾਏ, ਏਕ ਸਬਿਨ ਸਭ ਧੰਦੈ ਸਭ ਮਿਥਿਆ ਮੋਹ ਮਾਏ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਮੌਜ ਮੇ ਅਗਰ ਆ ਗਏ ਤਿਨਕੇ ਸੇ ਦਰਿਆ ਕਰਦੀ ਆ, ਨਦਰੇ ਰਹਿਮਤ ਜਿਸ ਪਰ ਪੜੀ ਬੰਦੇ ਸੇ ਖੁਦਾ ਕਰਦੀ ਆ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਉਹਦੇ ਘਰ ਦੇਰੀ ਨਹੀਂ, ਉਹਨੂੰ ਦੇਰੀ ਥੋੜ੍ਹੀ ਲੱਗਦੀ ਹੈ। ਸਾਨੂੰ ਲੋੜ ਹੈ ਪਾਤਰ ਬਣ ਦੀ, ਝੋਲੀ ਭਰ ਕੇ ਐਸੇ ਪਾਤਸ਼ਾਹ ਦੇ ਦਰ 'ਤੇ ਅਰਦਾਸ ਬੇਨਤੀ ਕਰੀਏ। ਇਦੋਂ ਵੱਡਾ ਹੋਰ ਕੋਈ ਦਰ ਨਹੀਂ ਜਿੱਥੇ ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਕਹਿਣ ਲੱਗੇ ਇੱਥੇ ਤਾਂ ਪੁੱਠੀਆਂ ਤਕਦੀਰਾਂ ਸਿੱਧੀਆਂ ਹੋ ਜਾਂਦੀਆਂ ਨੇ। ਅਸੀਂ ਲਾਵਾਂ ਦਾ ਪਾਠ ਸਰਵਣ ਕਰਨਾ ਥੋੜ੍ਹੀ ਦੇਰ ਬਾਅਦ, ਅਤੇ ਗੁਰੂ ਰਾਮਦਾਸ ਮਹਾਰਾਜ ਜੀ ਪਹਿਲੀ ਲਾਮ ਅੰਦਰ ਇਹ ਗੱਲ ਕਰਦੇ ਨੇ, ਕਹਿਣ ਲੱਗੇ ਇੱਥੇ ਕਰਮਾਂ ਦੀ ਖੇਡ ਹੈ, ਕਰਮਾਂ ਦੀ। ਹਰ ਪਹਿਲੜੀ ਲਾਭ ਪ੍ਰਵਿਰਤੀ ਕਰਮ ਦਰੜਾਇਆ ਬਲਰਾਮ ਜੀ, ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਇਹ ਗੱਲਾਂ ਕਹਿਣ ਮਾਤਰ ਨਹੀਂ ਪੁੰਨ ਅਤੇ ਪਾਪ, ਪੁੰਨੀ ਪਾਪੀ ਆਖਣ ਨਾਏ ਕਰਨਾ, ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਓ। ਕਹਿਣ ਲੱਗੇ ਲੋੜ ਹੈ ਇਸੇ ਦਰ 'ਤੇ ਆਉਣ ਦੀ, ਨਤਮਸਤਕ ਹੋਵੇਗਾ, ਬਾਣੀ ਪੜ੍ਹੇਗਾ, ਸੇਵਾ ਅਤੇ ਸਿਮਰਨ ਕਰੇਗਾ, ਇੱਥੇ ਪੁੱਠੀਆਂ ਤਕਦੀਰਾਂ ਸਿੱਧੀਆਂ ਹੋ ਜਾਂਦੀਆਂ ਨੇ। ਪ੍ਰਵਿਰਤੀ ਕਰਮ ਦਰੜਾਇਆ ਬਲਰਾਮ ਜੀ, ਉਹ ਪ੍ਰਵਿਰਤ ਹੁੰਦੇ ਨੇ, ਕਰਮ ਤਬਦੀਲ ਹੁੰਦੇ ਨੇ। ਦੁਨੀਆਂ ਦਾ ਹੋਰ ਕੋਈ ਦਰ ਦੁਕਾਨ ਨਹੀਂ ਜਿੱਥੇ ਕਰਮ ਤਬਦੀਲ ਹੁੰਦੇ ਹੋਣ। ਪੈਸਾ ਦੇ ਕੇ ਕੋਈ ਵੀ ਚੀਜ਼ ਖਰੀਦੀ ਜਾ ਸਕਦੀ ਹੈ, ਕਰਮ ਨਹੀਂ ਬਦਲੇ ਜਾ ਸਕਦੇ। ਇਸੇ ਲਈ ਬਾਣੀ ਅੰਦਰ ਕਿਹਾ, ਲੇਖ ਨਾ ਮਿਟੇ ਹੇ ਸਖੀ ਜੋ ਲਿਖਿਆ ਕਰਤਾਰ। ਪਰ ਇਹ ਦਰ ਇੱਦਾਂ ਦਾ ਹੈ, ਇੱਥੇ ਆ ਕੇ ਖਿਮਾ ਭੁੱਲ ਬਖਸ਼ਾ ਕੇ ਅਸੀਂ ਆਪਣੇ ਕਰਮ ਤਬਦੀਲ ਕਰ ਸਕਦੇ ਹਾਂ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਪਰਿਵਾਰਾਂ ਦੇ ਸਿਰ 'ਤੇ ਮੇਰਾ ਪ੍ਰਿਆਤ ਰੱਖਣ ਜੀ। ਆਓ, ਆਨੰਦ ਕਾਰਜ ਦੀ ਰਸਮ ਜਿਹੜੀ ਹੈ ਉਹ ਆਰੰਭ ਹੋਣ ਲੱਗੀ ਹੈ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਅਸੀਂ ਅਸੀਸ ਲੈਣ ਲਾਏ ਹਾਂ, ਸੁਭਾਗ ਜੋੜੀ ਗੁਰੂ ਦੀ ਹਜ਼ੂਰੀ ਅੰਦਰ ਸੱਜ ਬੈਠੀ ਹੈ। ਆਓ, ਸਭ ਤੋਂ ਪਹਿਲਾਂ ਜਿਹੜੀ ਗੱਲ ਪਾਤਸ਼ਾਹ ਜੀ ਨੇ ਸਮਝਾਈ, ਕਹਿਣ ਲੱਗੇ ਬੰਦਿਆਂ ਤੋਂ ਕੰਮ ਆਰੰਭ ਕਰ ਸਕਦਾ, ਇਸ ਵਿੱਚ ਕੋਈ ਸ਼ੱਕ ਨਹੀਂ, ਕੰਮ ਆਰੰਭ ਕਰ ਸਕਦਾ, ਕੰਮ ਨੂੰ ਨੇਪਰੇ ਚੜ੍ਹ ਲੈਣਾ ਤੇਰੇ ਵੱਸ ਦੀ ਬਾਤ ਨਹੀਂ। ਇਸੇ ਲਈ ਅਰਦਾਸ ਕਰਿਆ ਕਰ, ਕੀਤਾ ਲੋੜੀਏ ਕੰਮ ਸੋ ਹਰ ਭੈ ਆਖੀਏ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ। ਆਓ, ਸਭ ਤੋਂ ਪਹਿਲਾਂ ਕਾਰਜਾਂ ਦੀ ਸਫਲਤਾ ਲਈ ਸਤਿਗੁਰੂ ਪਾਤਸ਼ਾਹ ਚਰਨਾਂ ਪਾਸ ਅਰਦਾਸ ਬੇਨਤੀ ਕਰਨੀ ਹੈ। ਆਪਾਂ ਸ਼ਬਦ ਪੜ੍ਹਾਂਗੇ, ਕੀਤਾ ਲੋੜੀਏ ਕੰਮ ਸੋ ਹਰ ਭੈ ਆਖੀ, ਉਸ ਤੋਂ ਬਾਅਦ ਭਾਈ ਸਾਹਿਬ ਸੂਖਮ ਅਰਦਾਸ ਬੇਨਤੀ ਕਰਨਗੇ, ਜਿਸ ਵਿੱਚ ਸੁਭਾਗ ਜੋੜੀ ਦੋਨੋਂ ਦੇ ਮਾਤਾ ਪਿਤਾ ਜੀ ਖੜ੍ਹੇ ਹੋਣਗੇ, ਬਾਕੀ ਸੰਗਤ ਇਸੇ ਤਰ੍ਹਾਂ ਸਜੀ ਰਹੇ। ਪਹਿਲਾਂ ਸ਼ਬਦ ਪੜ੍ਹਾਂਗੇ, ਫਿਰ ਭਾਈ ਸਾਹਿਬ ਸੂਖਮ ਅਰਦਾਸ ਬੇਨਤੀ ਕਰਨਗੇ, ਜਿਸ ਵਿੱਚ ਸੁਭਾਗ ਜੋੜੀ ਦੋਨੋਂ ਦੇ ਮਾਤਾ ਪਿਤਾ ਜੀ ਖੜ੍ਹੇ ਹੋਣਗੇ, ਅਤੇ ਉਸ ਤੋਂ ਬਾਅਦ ਭਾਈ ਸਾਹਿਬ ਸਿੰਘ ਸਾਹਿਬ ਉਹ ਹੁਕਮਨਾਮਾ ਸਾਹਿਬ ਆਪਾਂ ਨੂੰ ਸਰਵਣ ਕਰਾਉਣਗੇ, ਉਸ ਤੋਂ ਬਾਅਦ ਆਨੰਦ ਘਰ ਦੀ ਰਸਮ ਜਿਹੜੀ ਹੈ ਆਪਾਂ ਆਰੰਭ ਕਰਾਂਗੇ। ਆਓ, ਸ਼ਬਦ ਸਰਵਣ ਕਰੀਏ, ਕੀਤਾ ਲੋੜੀਏ ਕੰਮ ਸੋ ਹਰ ਪਿਆ ਆਖੀਏ।

ਡੰਡੋਤ ਵੰਦਨਾਨ ਕਵਾਰ ਸਰਵ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਐ ਕਰ ਦੇ ਸਵਾਰ ਸਤਿਗੁਰ ਸੱਚ ਸਾਖੀਐ ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਐ ਭੈ ਭੰਜਨ ਮਿਹਰਬਾਨ ਦਾਸ ਕੀ ਰਾਖੀਐ ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀਐ ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀਐ ਸਤਨਾਮ ਸ੍ਰੀ ਵਾਹਿਗੁਰੂ ਜੀਓ ਸਤਨਾਮ ਸ੍ਰੀ ਵਾਹਿਗੁਰੂ ਜੀਓ ਵਾਹਿਗੁਰੂ ਜੀ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਨਾਤਰੀ ਮਹੱਲਾ ਪੰਜਵਾਂ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ ਤਿੰਨ ਹੀ ਸੁਣਿਆ, ਦੁੱਖ ਸੁੱਖ ਮੇਰਾ ਤੋ ਬਦਨੀ ਕੀ ਖਟਾਨੀ, ਜੀ ਕੀ ਇੱਕ ਹੀ ਪੈਮਾਨੀ, ਅਵਰ ਜਤਨ ਕਰ ਰਹੇ ਬਤੇਰੇ ਤਿੰਨ ਤਿਲ ਨੇ ਕੀਮਤ ਜਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਜੀ ਤੋਂ ਅਸੀਸ ਪਾਵਨ ਹੁਕਮਨਾਮੇ ਸਾਹਿਬ ਸਰਵਣ ਕੀਤਾ ਹੈ। ਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਮਨੁੱਖ ਜ਼ਿੰਦਗੀ ਦੇ ਵਿੱਚ ਯਤਨ ਬਹੁਤ ਕਰਦਾ, ਯਤਨ ਬਹੁਤ ਕਰ ਰਹੇ ਹੋ, ਮਿਟਿਓ ਨਾ ਮਨ ਕੋ ਮਾਨ, ਯਤਨ ਬਹੁਤ ਸੁੱਖ ਕੇ ਕੀਏ, ਦੁੱਖ ਕੋ ਕੀਓ ਨਾ ਕੋਏ। ਜ਼ਿੰਦਗੀ ਦੇ ਵਿੱਚ ਜਿੰਨੇ ਵੀ ਯਤਨ ਕੀਤੇ ਜਾਂਦੇ ਨੇ ਉਹ ਸੁੱਖ ਲਈ ਕੀਤੇ ਜਾਂਦੇ ਨੇ, ਦੁੱਖ ਲਈ ਕੋਈ ਯਤਨ ਨਹੀਂ ਕੀਤਾ ਜਾਂਦਾ। ਅਤੇ ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਮਨੁੱਖ ਮਨਮੁੱਖ ਨਾ ਬਣ, ਉਹਨੂੰ ਵਿਸਾਰ ਨਾ, ਭੁਲਾ ਨਾ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ। ਮਨੁੱਖ ਹੀ ਕਹਿੰਦਾ ਤਨ ਵੀ ਮੇਰਾ, ਮਨ ਵੀ ਮੇਰਾ ਅਤੇ ਧਨ ਵੀ ਮੇਰਾ। ਪਾਤਸ਼ਾਹ ਜੀ ਕਹਿਣ ਲੱਗੇ, ਜਿਹਨੇ ਤੈਨੂੰ ਦਿੱਤਾ ਤਨ, ਉਹਨੇ ਮਨ ਦਿੱਤਾ, ਉਸੇ ਨੇ ਹੀ ਧਨ ਦਿੱਤਾ। ਐਸੇ ਪਾਤਸ਼ਾਹ ਚਰਨਾਂ ਪਾਸ ਅਰਦਾਸ ਬੇਨਤੀ ਕਰੀਏ, ਗੁਰੂ ਪਾਤਸ਼ਾਹ ਜੀ ਰਹਿਮਤ ਕਰਨ। ਆਓ, ਆਨੰਦ ਕਾਰਜ ਦੀ ਰਸਮ ਜਿਹੜੀ ਆਰੰਭ ਹੋਣ ਲੱਗੀ ਹੈ। ਦੋ ਚਾਰ ਬੇਨਤੀਆਂ ਨੇ, ਜਿਨ੍ਹਾਂ ਨਾਲ ਛੋਟੇ ਬੱਚੇ ਨੇ ਉਹ ਕਿਰਪਾ ਕਰਕੇ ਆਪਣੇ ਬੱਚਿਆਂ ਨੂੰ ਕੋਲ ਰੱਖਣ। ਦੂਸਰੀ ਬੇਨਤੀ ਹੈ, ਸੁਭਾਗ ਜੋੜੀ ਦੇ ਚਰਨਾਂ ਵਿੱਚ ਸੰਜਮ ਸਹਿਜ ਹੌਸਲੇ ਨਾਲ ਗੁਰੂ ਪਾਤਸ਼ਾਹ ਨੇ ਲਾਵਾਂ ਸਰਵਣ ਕਰਨੀਆਂ ਨੇ। ਵੀਰ ਜਸਪ੍ਰੀਤ ਸਿੰਘ ਨੂੰ ਬੇਨਤੀ ਹੈ, ਉਹ ਇਹ ਦੱਸ ਦੇਣ ਸਾਨੂੰ ਕਿ ਲਾਵਾਂ ਖੜ੍ਹੇ ਹੋ ਕੇ ਸਰਵਣ ਕਰਨੀਆਂ ਕਿ ਬੈਠ ਕੇ। ਬੈਠ ਕੇ ਜੀ, ਠੀਕ ਹੈ ਜੀ। ਸਤਿਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਅੰਦਰ ਭਾਈ ਸਾਹਿਬ ਪਹਿਲੀ ਲਾਵ ਦਾ ਪਾਠ ਕਰਨਗੇ। ਜਦੋਂ ਪਹਿਲੀ ਲਾਵ ਦਾ ਪਾਠ ਪੂਰਾ ਹੋਵੇਗਾ, ਤੁਸੀਂ ਨਮਸਕਾਰ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਸੱਜੇ ਹੱਥ ਸਨਮੁੱਖ ਰੱਖਦਿਆਂ ਹੋਇਆਂ ਅਸੀਂ ਕੀਰਤਨ ਆਰੰਭ ਕਰਾਂਗੇ, ਤੁਸੀਂ ਪਰਿਕਰਮਾ ਸ਼ੁਰੂ ਕਰਨੀਆਂ ਨੇ। ਇਸੇ ਤਰ੍ਹਾਂ ਚਾਰ ਲਾਵਾਂ ਦਾ ਪਾਠ ਹੋਵੇਗਾ, ਚਾਰ ਵਾਰ ਭਾਈ ਸਾਹਿਬ ਪਾਠ ਕਰਨਗੇ। ਜਦੋਂ ਤੁਸੀਂ ਪਰਿਕਰਮਾ ਕਰੋਗੇ ਅਸੀਂ ਕੀਰਤਨ ਕਰਾਂਗੇ, ਸਹਿਜ ਨਾਲ, ਸੰਜਮ ਨਾਲ, ਕੋਈ ਕਿਸੇ ਤਰ੍ਹਾਂ ਦੀ ਕੋਈ ਕਾਹਲੀ ਨਹੀਂ ਕਰਨੀ। ਆਪਣੀ ਜਗ੍ਹਾ 'ਤੇ ਆ ਕੇ ਸਤਿਗੁਰੂ ਪਾਤਸ਼ਾਹ ਨੂੰ ਨਮਸਕਾਰ ਕਰਕੇ ਫਿਰ ਬੈਠ ਜਾਣਾ। ਸੰਗਤ ਪ੍ਰਤੀ ਬੇਨਤੀ ਹੈ, ਕਈ ਵਾਰ ਕੀ ਹੁੰਦਾ ਹੈ, ਕੋਈ ਨਾ ਕੋਈ ਵਿੱਚ ਉੱਠ ਕੇ ਯਤਨ ਕਰਦਾ, ਮੈਂ ਆਹ ਗੱਲ ਦੱਸਿਆ ਵਾਂ, ਮੈਂ ਆਹ ਕੁਝ ਲੋਟ ਕਰਿਆ ਵਾਂ, ਠੀਕ ਕਰਿਆ ਵਾਂ, ਬੇਨਤੀ ਹੈ। ਅਤੇ ਕਈ ਵਾਰ ਜਦੋਂ ਲਾਵਾਂ ਦੇ ਪਾਠ ਪੂਰੇ ਹੋ ਜਾਂਦੇ ਨੇ, ਪਰਿਕਰਮਾ ਪੂਰੀਆਂ ਹੁੰਦੀਆਂ ਨੇ, ਅਤੇ ਸੰਗਤ ਵਿੱਚੋਂ ਉੱਠ ਕੇ ਕਈ ਵਾਰ ਸੁਭਾਗ ਜੋੜੀ ਨੂੰ ਵਧਾਈਆਂ ਦੇਣ ਲੱਗ ਜਾਂਦੇ ਨੇ, ਇਹਨਾਂ ਨੇ ਸਾਡੇ ਵਿੱਚ ਹੀ ਰਹਿਣਾ। ਆਨੰਦ ਕਾਰਜ ਦੀ ਰਸਮ ਤੋਂ ਬਾਅਦ ਜਦੋਂ ਸਾਰੀ ਸਮਾਪਤੀ ਹੋਈ, ਆਪਾਂ ਮਿਲ ਕੇ ਇਹਨਾਂ ਨੂੰ ਵਧਾਈਆਂ ਦੇ ਸਕਦੇ ਹਾਂ, ਦੇਣੀਆਂ ਵੀ ਚਾਹੀਦੀਆਂ ਨੇ, ਅੱਜ ਬਣਦੀਆਂ ਨੇ। ਜਦੋਂ ਪੂਰੀ ਨਾ ਹੋਵੇ ਰਸਮ, ਅੱਧ ਵਿਚਕਾਰ ਇੱਦਾਂ ਨਹੀਂ ਕਰ ਸਕਦੇ। ਅਤੇ ਉਹ ਪਿਛਲੇ ਦਿਨੀ ਕੀ ਹੋਇਆ ਸੀ, ਆਨੰਦ ਕਾਰਜ ਹੋ ਰਹੇ ਸੀ, ਆ ਥੋੜ੍ਹੇ ਜਿਹੜਾ ਵੀਰ ਇੱਥੇ ਬੈਠਾ ਹੈ ਇੱਥੇ ਕਾ ਕੇ ਫਿਰ ਉਸ ਭਾਗ ਜੋੜੀ ਨੂੰ ਉੱਥੇ ਲਾਮ 'ਤੇ ਆ ਕੇ ਵਧਾਈਆਂ ਦੇਣ ਲੱਗ ਗਏ। ਤਾਂ ਅਸੀਂ ਇਹ ਦੋ ਚਾਰ ਜਿਹੜੀਆਂ ਬੇਨਤੀਆਂ ਪਹਿਲਾਂ ਕਰ ਦਿੰਦੇ ਹਾਂ। ਮੂਵੀ ਵਾਲੇ ਵੀਰਾਂ ਨੂੰ ਬੇਨਤੀ, ਉਹ ਆਪਣੀ ਸਾਰੀ ਰਸਮ ਨਿਭਾਉਣ, ਫੋਟੋ ਕਰਨ, ਥੋੜ੍ਹਾ ਸਾਈਡ 'ਤੇ ਰਹਿਣ, ਤਾਂ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ, ਪਰੇਸ਼ਾਨੀ ਨਾ ਆਵੇ। ਆਓ, ਹੁਣ ਸਭ ਤੋਂ ਪਹਿਲਾਂ ਸਾਡੀ ਬੇਨਤੀ ਹੈ, ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਸਰਦਾਰ ਪਵਿੱਤਰ ਸਿੰਘ ਜੀ, ਉਹ ਸਰਦਾਰ ਜਸਪ੍ਰੀਤ ਸਿੰਘ ਦਾ ਪੱਲਾ ਜਿਹੜਾ ਆਪਣੀ ਧੀ ਬੱਚੀ ਸਨਪ੍ਰੀਤ ਕੌਰ ਨੂੰ ਪਕੜਾ ਦੇਣ। ਉਸ ਤੋਂ ਬਾਅਦ ਹੁਣ ਪੱਲੇ ਦਾ ਸ਼ਬਦ ਪੜਿਆ ਜਾਏਗਾ, ਫਿਰ ਚਾਰ ਲਾਵਾਂ ਦਾ ਜਿਹੜਾ ਪਾਠ, ਪਹਿਲੀ ਲਾਵਾਂ ਦਾ ਪਾਠ ਭਾਈ ਸਾਹਿਬ ਸ਼ੁਰੂ ਕਰਨਗੇ, ਫਿਰ ਉਸ ਤੋਂ ਬਾਅਦ ਕੀਰਤਨ ਹੋਵੇਗਾ। ਪਹਿਲਾਂ ਹੁਣ ਪੱਲੇ ਦਾ ਸ਼ਬਦ ਸਰਵਣ ਕਰਨਾ, ਉਸ ਤੋਂ ਬਾਅਦ ਲਾਵਾਂ ਦਾ ਪਾਠ ਸ਼ੁਰੂ ਹੋਵੇਗਾ, ਫਿਰ ਪਰਿਕਰਮਾ ਜਿਹੜੀ ਆਪ ਜੀ ਨੇ ਸ਼ੁਰੂ ਕਰਨੀ ਹੈ। ਆਓ ਜੀ, ਪੱਲੇ ਦਾ ਸ਼ਬਦ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਗ ਜੋੜੀ ਸੱਚੇ ਪਾਤਸ਼ਾਹ ਚਰਨ ਵਿੱਚ ਹਾਜ਼ਰ ਹੋ ਗਏ। ਹੁਣ ਤੁਹਾਡਾ ਆਨੰਦ ਕਾਰਜ ਸ਼ੁਰੂ ਹੋਣਾ ਬੇਟਿਓ। ਤੁਸੀਂ ਮੇਰੀ ਹਥਿਆਰ ਸੁਣੋ, ਤੁਸੀਂ ਦੋਨਾਂ ਨੇ ਜਿੰਨਾ ਚਿਰ ਆਨੰਦ ਜੀ ਆਨੰਦ ਕਾਰਜ ਦੀ ਰਸਮ ਪੂਰੀ ਨਹੀਂ ਹੁੰਦੀ, ਤੁਸੀਂ ਗੱਲਾਂ ਨਹੀਂ ਕਰਨੀਆਂ, ਆਪਸੇ ਵਿੱਚ ਵੀ ਨਹੀਂ ਗੱਲਾਂ ਕਰਨੀਆਂ। ਤੁਸੀਂ ਖਿਆਲ ਰੱਖਣਾ ਲਾਵਾਂ ਦੇ ਪਾਠ ਵਿੱਚ। ਦੂਜੀ ਗੱਲ, ਜੇ ਬੀਜਾਂ ਬੱਚੀਆਂ ਬੈਠੀਆਂ ਇੱਧਰ, ਮੇਰੀ ਬੇਨਤੀ ਆ ਵੀ ਸਾਰੇ ਸਿਰ ਢੱਕ ਕੇ ਬਹਿਣ। ਬੱਚੀਆਂ ਨੂੰ ਬੇਨਤੀ ਆ, ਅਸਾਂ ਨੰਗੇ ਬੀਬੀਆਂ ਰੱਖੇ ਸਿਰ ਢੱਕਰੋ। ਇੱਥੇ ਸੱਚੇ ਪਾਸ ਅਸੂਲ ਹੈ, ਜਿੱਥੇ ਗੁਰੂ ਘਰ ਆਉਣਾ ਤਾਂ ਸਾਨੂੰ ਸਿਰ ਢੱਕਣਾ ਹੀ ਪੈਣਾ, ਨੰਗੇ ਸਿਰ ਨਹੀਂ ਕਹਿ ਸਕਦੇ। ਹੋਰ ਜਿੱਥੇ ਮਰਜ਼ੀ ਜਾਓਗੇ ਤੁਹਾਨੂੰ ਕਿਸੇ ਨਹੀਂ ਕਹਿਣਾ ਸਿਰ ਢੱਕੋ ਜਾਂ ਕਰੋ। ਇੱਥੇ ਸਾਨੂੰ ਗੁਰੂ ਸਾਹਿਬ ਦਾ ਸਤਿਕਾਰ ਰੱਖਣ ਵਾਸਤੇ ਆਪਣੇ ਨੰਗੇ ਸਿਰ ਨਹੀਂ ਬਹਿਣਾ ਚਾਹੀਦਾ, ਤਾਂ ਬੇਨਤੀ ਆ। ਅਤੇ ਦੂਜੀ ਗੱਲ, ਬੱਚਿਆਂ ਨੂੰ ਕੋਈ ਡਿਸਟਰਬ ਨਾ ਕਰੇ, ਕੋਈ ਇਹਨਾਂ ਨੂੰ ਪੁੱਛੇ ਦੱਸੇ ਨਾ, ਕੋਈ ਗੱਲ ਇਹਨਾਂ ਨਾ ਕਰੇ ਜਿੰਨਾ ਚਿਰ ਆਨੰਦ ਕਾਰਜ ਦੀ ਆਰੰਭ ਸਮਾਪਤ ਨਹੀਂ ਹੋ ਜਾਂਦੀ। ਬੇਨਤੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀਓ। ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਹਰ ਨਾਮੋ ਮੰਤਰ ਦੜਾਇੰਦਾ ਕੱਟੇ ਹੋ ਮੈਂ ਰੋਗ, ਨਾਨਕ ਸਤਿਗੁਰ ਤਿੰਨਾ ਮਿਲਾਇਆ ਜਿਹਨੇ ਧੁਰੇ ਪਿਆ ਸੰਜੋਗ। ਵਾਹਿਗੁਰੂ ਜੀ ਸੂਹੀ ਮਹੱਲਾ ਚੌਥਾ, ਹਰ ਪਹਿਲੜੀ ਲਾਭ ਪਰਵਿਰਤੀ ਕਰਮ ਦਿਰੜਾਇਆ ਬਲਰਾਮ ਜੀਓ। ਬਾਣੀ ਬ੍ਰਹਮਾ ਵੇਦ ਧਰਮ ਦਿਰੜੋ

ਦਿਰੜੋ ਹਰ ਨਾਮ ਧਿਆਵੋ, ਸਿਮਰਤ ਨਾਮ ਦਿਰੜਾਇਆ, ਸਤਿਗੁਰ ਗੁਰ ਪੂਰਾ ਅਰਾਧੋ, ਸਭ ਕਿਲ ਵਿਖ ਪਾਪ ਗਵਾਇਆ, ਸਹਿਜ ਆਨੰਦ ਹੋਆ ਬੜਭਾਗੀ, ਮਨ ਹਰ ਹਰ ਮੀਠਾ ਲਾਇਆ, ਜਨ ਕਹੇ ਨਾਨਕ ਲਾਭ ਪਹਿਲੀ, ਆਰੰਭ ਕਾਜ ਰਚਾਇਆ, ਸਹਿਜ ਆਨੰਦ ਹੋਆ ਬੜਭਾਗੀ, ਮਨ ਹਰ ਹਰ ਮੀਠਾ ਲਾਇਆ, ਜਨ ਕਹੇ ਨਾਨਕ ਲਾਭ ਪਹਿਲੀ,

స్టార్టింగ్. వాహిగురుజీ హర దూజడి లావ్

वाहिगुरु जी। हर चौथड़ी लाभ मन सहज प्या,

ਸ਼ਹੀਦਾਂ ਦੇ ਅਣਗਿਣਤ ਸ਼ਹੀਦ ਨੇ ਜਿਹੜੇ ਸਾਡੇ ਹਜੇ ਗਿਣਤੀ ਵਿੱਚ ਵੀ ਨਹੀਂ ਨੇ। ਆਪ ਜੀ ਨੇ ਹੁਣੇ ਪਿੱਛੇ ਫਿਲਮ ਦੇਖੀ ਹੈ ਭਾਈ ਜਸਵੰਤ ਸਿੰਘ ਜੀ ਖਾਲੜਾ, ਉਹਨਾਂ ਨੇ 25,000 ਦਾ ਜ਼ਿਕਰ ਕੀਤਾ ਸੀ 1992 ਤੋਂ ਲੈ ਕੇ ਤਕਰੀਬਨ 95 ਤੱਕ ਕਿ ਇੰਨੀਆਂ ਮੌਤਾਂ, ਜਿਹੜੇ ਬੱਚਿਆਂ ਨੂੰ ਖੋਹ ਖੋਹ ਕੇ ਮਾਰਿਆ ਗਿਆ, ਉਹਨਾਂ ਦਾ ਹੀ ਬਦਲਾ ਲੈਣ ਵਾਸਤੇ ਭਾਈ ਦਿਲਾਵਰ ਸਿੰਘ, ਰਾਜੂਆਣਾ, ਹਵਾਰਾ, ਇਹ ਸਾਰੇ ਜਿਹੜੇ ਸਾਥੀ ਸੰਸਾਰ ਸਿੰਘ ਜੀ, ਉਹਨਾਂ ਦਾ ਜਿਹੜੇ ਜਿਨ੍ਹਾਂ ਨੇ ਆਪ ਜੀ ਨੂੰ ਪਤਾ ਉਸ ਵੇਲੇ ਮੁੱਖ ਮੰਤਰੀ ਜਿਹੜਾ ਸੀ ਬੇਅੰਤ ਸਿੰਘ ਸੀਗਾ, ਉਸਨੇ ਖੋਹ ਖੋਹ ਕੇ ਤਕਰੀਬਨ ਸਾਸੀ ਜਿਹੜਾ ਅੰਮ੍ਰਿਤਸਰ ਜ਼ਿਲ੍ਹਾ ਜਾਂ ਗੁਰਦਾਸਪੁਰ ਜ਼ਿਲ੍ਹਾ, ਇੱਧਰ ਤਾਂ ਕਾਫੀ ਸਮਾਂ ਬੱਚਿਆਂ ਦੀਆਂ ਸਾਸੀ ਦੀ ਬਰਾਤਾਂ ਨਹੀਂ ਚੜ੍ਹੀਆਂ, ਇਹੋ ਜਿਹਾ ਸਮਾਂ ਆ ਗਿਆ ਸੀ। ਇਹ ਸ਼ਿਕਸ਼ਾ ਸਾਨੂੰ ਕਿੱਥੋਂ ਮਿਲੀ, ਇਹ ਸਾਨੂੰ ਗੁੜਤੀ ਕਿੱਥੋਂ ਮਿਲੀ, ਸਾਡੀ ਜਿਹੜੀ ਅਰਦਾਸ ਹੈ ਸਾਸੀ, ਸਾਰਾ ਇਤਿਹਾਸ ਹੈ ਇਹਦੇ ਵਿੱਚ, ਜਿਹਨਾਂ ਬੀਬੀਆਂ ਨੇ ਸਵਾ ਸਵਾ ਮਣ ਪੀਸਣ ਪੀਸੇ, ਬੱਚਿਆਂ ਦੇ ਟੋਟੇ ਟੋਟੇ ਕਰਵਾਏ, ਇਹ ਸਾਡਾ ਇਤਿਹਾਸ ਹੈ। ਉਹ ਸਥਾਨ ਪਾਕਿਸਤਾਨ ਦੇ ਵਿੱਚ ਹੈ ਜਿੱਥੇ ਸਾਸੀਆਂ ਬੀਬੀਆਂ ਨੇ ਸਵਾ ਸਵਾ ਮਣ ਗਿੱਲੇ ਪੀਸਣ ਪੀਸੇ, ਆਪਣੇ ਬੱਚਿਆਂ ਦੇ ਟੋਟੇ ਟੋਟੇ ਕਰਵਾ ਕੇ ਗਲਾਂ ਦੇ ਵਿੱਚ ਹਾਰ ਪਵਾਏ। ਦੋ ਵਾਰੀ ਜਾਣ ਦਾ ਸਾਸੀ ਮੌਕਾ ਮਿਲਿਆ ਹੈ ਉਸ ਸਥਾਨ 'ਤੇ। ਜੇ ਪਰਮਾਤਮਾ ਨੇ ਹੁਣ ਵੀ ਚਾਹਿਆ ਤਾਂ ਇਸ ਸਾਲ ਵੀ ਸਾਸੀ ਦਾਸ ਨੇ ਜਾਣਾ ਹੈ, ਕਿਉਂਕਿ ਅਸਾਂ ਨੇ, ਮੈਂ ਸਤਨਾਮ ਸਿੰਘ ਜੀ ਨਾਲ ਪਿਛਲੇ ਸਾਲ ਵੀ ਗਿਆ ਸੀ, ਉਹ ਤੋਂ ਪਹਿਲਾਂ 2019 ਦੇ ਵਿੱਚ ਗਏ ਸੀ ਅਸੀਂ, ਜਦੋਂ ਪੁਰੇਵਾਲ ਵੀ ਗਏ ਹੋਏ ਸੀ, ਕਿਉਂਕਿ ਉੱਥੇ ਦਾ ਜਿਹੜਾ ਹਾਲਾਤ ਹੈ ਸਾਧ ਸਿੰਘ ਜੀ, ਉੱਥੇ ਸਿੱਖ ਤਾਂ ਚਲੋ ਬਹੁਤ ਗਿਣਤੀ ਦੇ ਘੱਟ ਨੇ। ਪਿਛਲੇ ਸਾਲ ਜਦੋਂ ਅਸੀਂ ਗਏ ਸੀ ਸਾਧ ਸਿੰਘ ਜੀ, ਜਿਹੜੇ ਖਾਲਸਾ ਏਡ ਵਾਲੇ ਨੇ, ਇਹਨਾਂ ਨੇ ਲੰਗਰ ਦੀ ਬਹੁਤ ਸੇਵਾ ਕੀਤੀ ਸੀ। ਦਾਸ ਨੇ ਆਪਣੇ ਹੱਥੀਂ ਜਾ ਕਰਕੇ ਸਾਧ ਸਿੰਘ ਜੀ ਤਕਰੀਬਨ 54-55 ਲੱਖ ਰੁਪਈਏ ਦਾ, ਉੱਥੇ ਦਾ ਜਿਹੜਾ ਕਰੰਸੀ ਬਹੁਤ ਡਾਊਨ ਹੈ ਉੱਥੇ ਦੀ, ਤਕਰੀਬਨ 1,000 ਕੁ ਪਾਉਂਡ ਦਾ ਸਾਧ ਸੀ, ਉੱਥੇ ਪੌਣੇ ਕੁ 4 ਲੱਖ ਰੁਪਈਆ ਉੱਥੇ ਦਾ ਬਣ ਜਾਂਦਾ ਹੈ। ਕਿ ਉਹਨਾਂ ਨੇ ਸਾਧ ਸੀ ਸਾਰੀ ਸੇਵਾ ਲੰਗਰ ਦੀ ਕੀਤੀ ਸੀ, ਉਹਨਾਂ ਨੇ ਦਾਸ ਆਪਣੇ ਹੱਥੀਂ ਜਾ ਕੇ ਸਾਰੇ ਟਰੱਕ ਭਰ ਕੇ ਦੋ ਲਿਆਇਆ ਸੀ ਜਾ ਕੇ। ਉੱਥੇ ਦਾ ਜਿਹੜਾ ਹਾਲਾਤ ਹੈ ਸਾਧ ਸੀ, ਸਿੰਧੀ ਲੋਕ ਬਹੁਤ ਆਉਂਦੇ ਨੇ, ਸਾਡੇ ਨਾਲੋਂ ਵੀ ਜ਼ਿਆਦਾ ਮਨੌਤ ਕਰਦੇ ਨੇ ਜਿਹੜੇ ਸਿੰਧੀ ਲੋਕ ਨੇ, ਸਿੰਧ ਤੋਂ ਆਉਂਦੇ ਨੇ ਨਾ, ਸਿੰਧ ਹੈ ਉੱਥੋਂ ਜਿਹੜੇ ਲੋਕ ਆਉਂਦੇ ਨੇ ਨਾ, ਸੰਗਤ ਗੁਰੂ ਨਾਨਕ ਸਾਹਿਬ ਦੀ ਸੰਗਤ ਹੈ, ਉਹ ਬਹੁਤ ਮੰਨਦੇ ਨੇ। ਪਰ ਉਹਨਾਂ ਨੂੰ ਸਾਧ ਸੀ ਥੋੜ੍ਹਾ ਜਿਹਾ ਪਤਾ ਨਹੀਂ ਇਸ ਗੱਲ ਦਾ ਕਿ ਉਹ ਵਿੱਚੇ ਖਾਂਦੇ ਰਹਿੰਦੇ ਆ, ਵਿੱਚੇ ਲੰਗਰ ਤਿਆਰ ਕਰਦੇ ਰਹਿੰਦੇ ਆ। ਜਿੱਥੇ ਅਸੀਂ ਲੰਗਰ ਤਿਆਰ ਕਰਦੇ ਸੀ, ਮੈਂ ਭਾਈ ਸਤਨਾਮ ਸਿੰਘ ਉਹਨਾਂ ਦੇ ਨਾਲ ਸੀ, ਇੱਕ ਭਾਈ ਸਤਨਾਮ ਸਿੰਘ ਧਾਲੀਵਾਲ ਸੀਗੇ, ਉਹ ਬੜਮਿੰਗਮਾਂ ਰਹਿੰਦੇ ਆ, ਉਹ ਵੀ ਸਾਡੇ ਨਾਲ ਏ ਸੀ। ਅਤੇ ਉਹਨਾਂ ਫਿਰ ਅਸੀਂ ਬੱਚਿਆਂ ਨੂੰ ਜਿਹੜੇ ਬੀਬੀਆਂ ਲੰਗਰ ਪਾਣੀ ਤਿਆਰ ਕਰਦੇ ਸੀ, ਉਹਨਾਂ ਨੂੰ ਰੋਕਦੇ ਸੀ ਵੀ ਤੁਸੀਂ ਇੱਦਾਂ ਬੱਕ ਬੈਠ ਕੇ ਛੱਕ ਲਵੋ, ਇੱਥੇ ਵਿੱਚੇ ਤਿਆਰ ਕਰਦੇ, ਲੰਗਰ ਤਿਆਰ ਕਰਦੇ ਨਾ ਤੁਸੀਂ ਛੱਕੋ ਹੈ। ਤੋਸਾ ਸੀ ਉੱਥੇ ਦਾ ਜਿਹੜਾ, ਜਿਸ ਤਰ੍ਹਾਂ ਪੁਰੇਵਾਲ ਜੀ ਨੇ ਦੱਸਿਆ ਹੈ, ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਹੈ, ਕੋਈ ਪ੍ਰੋਬਲਮ ਨਹੀਂ ਆਉਂਦੀ, ਰਹਿਣੇ ਸਹਿਣੇ ਦਾ, ਲੰਗਰ ਪਾਣੀ ਦਾ, ਜਾਣੇ ਆਣੇ ਦਾ, ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੋਬਲਮ ਨਹੀਂ ਹੈ। ਉਹਨਾਂ ਬੀਬੀਆਂ ਨੇ ਸਾਸੀ ਉਸ ਵੇਲੇ ਜ਼ਕਰੀਆ ਖਾਨ ਦੀ ਜਿਹੜੀ ਮੀਰ ਮਨੂ ਦੀ ਜੇਲ੍ਹ ਦੇ ਵਿੱਚ ਸਵਾ ਸਮਾਂ ਮਣ ਗਿੱਲੇ ਪੀਸਣ ਪੀਸੇ ਜਣੇ, ਉਹਨਾਂ ਤੋਂ ਸਾਨੂੰ ਗੁੜਤੀ ਮਿਲਦੀ ਹੈ, ਉਹਨਾਂ ਤੋਂ ਹੀ ਗੁੜਤੀ ਮਿਲਦੀ ਜਿਹੜੇ ਹੁਣ ਸਾਸੀ ਜਿਨ੍ਹਾਂ ਦੀ ਆਪਾਂ ਯਾਦ ਵਿੱਚ ਬੈਠੇ ਹਾਂ। ਅੱਜ ਇਹ ਕੀਰਤਨ ਦਾ ਪ੍ਰੋਗਰਾਮ ਚੱਲ ਰਿਹਾ ਹੈ, ਜਾਂ ਸੁਖਮਨੀ ਸਾਹਿਬ ਜੀ ਦਾ ਪਾਠ ਉਹਨਾਂ ਦੇ ਬਾਬਤ ਆਪਾਂ ਕੀਤਾ ਹੈ, ਉਹਨਾਂ ਨੂੰ ਉਹਨਾਂ ਦੀ ਕੁਰਬਾਨੀ ਦਾ ਆਪਾਂ ਦੇਣ ਨਹੀਂ ਦੇ ਸਕਦੇ। ਕਿ ਮੈਂ ਇੱਕ ਕਲਿੱਪ ਜਿਹਾ ਸੁਣਦਾ ਸੀ, ਸਾਸੀ ਫੇਸਬੁੱਕ 'ਤੇ ਪਾਇਆ ਹੋਇਆ ਸੀ, ਉਹ ਜਿਹੜਾ ਭਾਈ ਦਿਲਾਵਰ ਸਿੰਘ ਦਾ ਚਾਚਾ ਸੀ ਨਾ, ਉਹ ਇੰਟਰਵਿਊ ਲੈਂਦਾ ਸੀ ਉਹਦਾ ਜਿਹੜਾ ਪੱਤਰਕਾਰ ਸੀ, ਕਿ ਤੁਹਾਨੂੰ ਤੁਹਾਡਾ ਬੱਚਾ ਉਸ ਵੇਲੇ ਜਦੋਂ ਗਿਆ ਕਿ ਤੁਹਾਨੂੰ ਇਸ ਤਰ੍ਹਾਂ ਲੱਗਿਆ ਨੇ, ਕਹਿਣ ਲੱਗੇ ਸਾਡੇ ਅਸੀਂ ਸਿਰਫ ਉਹਦੇ ਛੂਆਂ ਤੋਂ ਜਾਂ ਉਹਦਾ ਆਹ ਜਿਹੜਾ ਧੜ ਸੀਗਾ ਇਹ ਰਹਿੰਦਾ ਸੀ, ਇਹ ਨਾੜਾਂ ਜਿਹੜੀਆਂ ਸਾਡੀਆਂ, ਕਿਉਂਕਿ 72,000 ਸਾਡੇ ਸਾਧ ਸਿੰਘ ਜੀ ਇੱਥੇ ਦੂਜੀਆਂ ਨੇ ਕੋਠੜੀਆਂ ਨੇ, 72 ਘਰੇ ਪੁਰਖ ਸਮਾਇਆ ਹੁਣ ਦੀਆ ਨਾਮ ਲਿਖਾਈ, ਕਬੀਰ ਸਾਹਿਬ ਜੀ ਦੀ ਬਾਣੀ ਹੈ, ਉਹਨਾਂ ਨੇ 72 ਕੋਠੀਆਂ ਦਾ ਜ਼ਿਕਰ ਕੀਤਾ ਇਹਦੇ ਵਿੱਚ। ਉਹ ਕਹਿੰਦੇ ਸਾਨੂੰ ਸਿਰਫ ਉਹੀ ਸਿਰਫ ਆਹ ਗਲ ਜਿਹੜਾ ਸਿਰਾ ਉਹਦਾ ਮੂੰਹ ਸੀ, ਇੱਕ ਛੂਹ ਸੀ, ਇਹਨਾਂ ਤੋਂ ਪਛਾਣਿਆ ਗਿਆ ਵੀ ਸਾਡਾ ਪੁੱਤ ਦਿਲਾਵਰ ਸਿੰਘ ਹੈ। ਨਾਲੇ ਸਾਧ ਸਿੰਘ ਦੀ ਅੱਖਾਂ ਦੇ ਵਿੱਚੋਂ ਅੱਥਰੂ ਜਾ ਰਹੇ ਸਨ,
ਮੈਂ ਉਹ ਸੁਣਦਾ ਸੀ ਥੋੜ੍ਹੀ ਜਿਹੀ, ਇੱਦਾਂ ਦੀ ਮੈਨੂੰ ਆਦਤ ਹੈਗੀ ਵੀ ਮੈਂ ਇੱਦਾਂ ਦੀਆਂ ਗੱਲਾਂ ਬਹੁਤ ਸੁਣ ਲੈਂਦਾ, ਮੈਂ ਸੇਵ ਵੀ ਕਰ ਲੈਂਦਾ ਹੁੰਦਾ। ਉਹਨਾਂ ਦੀਆਂ ਕੁਰਬਾਨੀਆਂ ਦਾ ਸਾਹ ਸੀ, ਆਪਾਂ ਮੁੱਲ ਕੁਛ ਵੀ ਨਹੀਂ ਦੇ ਸਕਦੇ। ਜੇ ਉਹ ਇੰਨੀਆਂ ਕੁਰਬਾਨੀਆਂ ਨਾ ਕਰਦੇ ਤਾਂ ਸਾਹ ਸੀ ਸਾਡਾ ਇਤਿਹਾਸ ਵੀ ਜਿਹੜਾ ਕੁਛ ਹੋਰ ਹੀ ਹੋਣਾ ਸੀਗਾ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਉਚਾਰਨੇ, ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦ ਨਾ ਆਇਆ। ਜਦੋਂ ਬਾਬਰ ਚੜ੍ਹ ਕੇ ਆਇਆ ਸੀ ਨਾ ਏਮਨਾਬਾਦ ਦੀ ਧਰਤੀ 'ਤੇ, ਬੜੀ ਕਟਾਵੱਢ ਹੋਈ ਸੀ ਉਸ ਵੇਲੇ। ਜਿਹੜੇ ਹਿੰਦੂ ਸੀ ਉਹ ਮੰਦਰਾਂ ਦੇ ਵਿੱਚ ਕਹਿਣ ਲੱਗੇ ਸੀ ਮੰਤਰ ਪੜ੍ਹਦੇ ਹਾਂ, ਉਹਨਾਂ ਨੇ ਅੰਨੇ ਹੋ ਜਾਣਾ, ਉਹਨਾਂ ਨੇ ਜੇ ਹੋ ਜਾਣਾ ਵੋ ਹੋ ਜਾਣਾ, ਕੁਛ ਵੀ ਨਹੀਂ। ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨੇ ਨੂੰ ਨਾਲ ਲੈ ਕੇ ਇੱਕ ਟਿੱਬੀ 'ਤੇ ਬੈਠ ਕੇ ਜਾ ਕੇ ਕਹਿਣ ਲੱਗੇ ਸੀ ਮਰਦਾਨਿਆ ਤੂੰ ਰੰਗ ਕਰਤਾਰ ਦੇ ਦੇਖ, ਏਮਨਾਬਾਦ ਦੇ ਉੱਤੇ ਬੜੀ ਕਟਾਵੱਢ ਹੋਈ ਸਾਧ ਸਿੰਘ ਜੀ। ਜਿਨ ਸਿਰ ਸੋਹਨ ਪੱਟੀਆਂ ਮਾਂਗੀ ਪਾਏ ਸਧੂਰ ਸਿਸਰ ਕਾਤੀ ਮੁਨੀਅਨ ਗਲ ਵਿੱਚ ਆਵੇ ਤੂੜੇ। ਸ਼ਬਦ ਉਸ ਵੇਲੇ ਦੇ ਉਚਾਰਨ ਕੀਤੇ ਹੋਏ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ, ਉਹ ਆਪਣੇ ਅੱਖੀਂ ਡਿੱਠਾ ਹੋਇਆ ਹਾਲ ਜਿਹੜਾ ਉੱਥੇ ਹੋਇਆ ਸੀ। ਸੋ ਉਹਨਾਂ ਬੀਬੀਆਂ ਦੀ ਗੁੜਤੀ ਦਾ ਸਦਕਾ ਇਹ ਜਿਹੜੇ ਸਾਡੇ ਸ਼ਹੀਦ ਨੇ ਸਾਧ ਸਿੰਘ ਜੀ, ਜਿਸ ਤਰ੍ਹਾਂ ਪੁਰੇਵਾਲ ਜੀ ਨੇ ਦੱਸਿਆ ਕਿ ਉੱਥੇ ਕੋਈ ਐਸੀ ਪ੍ਰੋਬਲਮ ਨਹੀਂ ਹੈ, ਰਹਿਣੇ ਸਹਿਣੇ ਦਾ ਬਹੁਤ ਵਧੀਆ ਪ੍ਰਬੰਧ ਹੈ ਸਾਧ ਸਿੰਘ ਇਹਨਾਂ ਦਾ। ਮੈਂ ਤਾਂ ਦੋ ਵਾਰੀ ਜਾਣ ਦਾ ਮੌਕਾ ਮਿਲਿਆ, ਐਸੀ ਐਤਕੀ ਵੀ ਜਾਣਾ ਹੈ ਲੰਗਰ ਦੇ ਵਿੱਚ। ਮੈਂ ਪਹਿਲਾਂ ਉੱਦਾਂ ਸੰਗਤ ਦੇ ਨਾਲ ਗਿਆ ਸੀ, ਪਿਛਲੇ ਸਾਲ ਲੰਗਰ ਦੀ ਸੇਵਾ ਕਰਨ ਵਾਸਤੇ ਗਿਆ ਸੀ, ਮੈਂ ਇਹਨਾਂ ਦੇ ਨਾਲ ਐਤਕੀ ਵੀ ਲੰਗਰ ਦੀ ਸੇਵਾ ਕਰਨ ਵਾਸਤੇ ਜਾਣਾ ਹੈ। ਬਾਅਦ ਦੇ ਵਿੱਚ ਮੈਨੂੰ ਸੰਗਤਾਂ ਉੱਦਾਂ ਲੈ ਜਾਂਦੀ ਹੁਣ ਇੱਕ ਬਾਅਦ ਸ਼ਬਦ ਪੜ੍ਹਨੇ ਵਾਸਤੇ ਗੁਰਦੁਆਰਿਆਂ ਦੇ ਵਿੱਚ ਹੋਰਨਾਂ ਦੇ ਵਿੱਚ, ਪਰ ਪਹਿਲਾਂ ਅਸੀਂ 10 ਤਰੀਕ ਨੂੰ ਚਲੇ ਜਾਣਾ ਹੈ। 10 ਨਵੰਬਰ ਨੂੰ ਸੰਗਤਾਂ ਨੇ ਸਾਹ ਸਿੰਘ 15 ਨੂੰ ਜਾਣਾ ਹੈ, 16 ਨੂੰ ਉੱਧਰ ਪਹੁੰਚਣਾ, ਅਸੀਂ 10 ਨੂੰ ਇੱਧਰੋਂ ਜਾਣਾ ਅਤੇ 11 ਨੂੰ ਉੱਧਰ ਪਹੁੰਚਣਾ ਹੈ। ਸੋ ਕਹਿਣ ਤੋਂ ਭਾਵ ਹੈ ਅੱਖੀਂ ਡਿੱਠੇਦਾਰ ਸੁਣੇ ਦਾ ਫਰਕ ਬਹੁਤ ਹੁੰਦਾ ਹੈ। ਜਦੋਂ ਉੱਥੇ ਦਾ ਮਾਹੌਲ ਆਪਾਂ ਦੇਖਦੇ ਅੱਖੀਂ ਡਿੱਠਾ ਨਾ, ਕਿ ਬਹੁਤ ਮਨ ਨੂੰ ਇੱਦਾਂ ਪਤਾ ਲੱਗਦਾ ਵੀ ਉਹ ਸਾਡੇ ਇੱਥੇ ਆਲੇ ਦੁਆਲੇ ਘੁੰਮ ਰਹੇ ਨੇ, ਇੱਥੇ ਸਾਡੇ ਲਾਗੇ ਛਾਗੇ ਨੇ। ਸੋ ਮੈਂ ਬਹੁਤਾ ਸਮਾਂ ਨਾ ਲੈਂਦਾ ਹੋਇਆ, ਕਿਉਂਕਿ ਸਾਹ ਸਿੰਘ ਇੱਕ ਵਾਰੀ ਤੁਸੀਂ ਜਾ ਕੇ ਜ਼ਰੂਰ ਦੇਖੋ ਅਤੇ ਜ਼ਰੂਰ ਇੱਕ ਵਾਰੀ ਜਾਣਾ ਚਾਹੀਦਾ। ਸਾਡੇ ਸਥਾਨ ਨੇ ਉੱਥੇ ਜਿਹੜੇ ਸਾਡੀ ਜੜ੍ਹਾਂ ਦਾ ਸਾਹ ਸਿੰਘ, ਜਿਹੜਾ ਜਨਮ ਸਥਾਨ ਹੈ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਨਨਕਾਣਾ ਸਾਹਿਬ ਉੱਥੇ ਹੈ। ਤਾਂ ਗੁਰੂ ਸਾਹਿਬ ਜੀ ਦੇ ਸਾਹ ਸਿੰਘ ਉਹਨਾਂ ਸਥਾਨਾਂ ਦੇ ਸਾਨੂੰ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਹੈ। ਬਾਕੀ ਸੰਸਾਰ ਦੀ ਗੱਡੀ ਹੈ ਸਾਹ ਸਿੰਘ, ਸਾਡੀ ਮਾਇਆ ਜਾਂ ਘਰ ਬਾਰ ਹੀ ਚੱਲੀ ਜਾਣੇ ਹੈ। ਜਦ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਘਰ ਚੱਲ ਰਿਹਾ ਤਾਂ ਸਾਡੇ ਘਰ ਨੂੰ ਨਹੀਂ ਉਹ ਚਲਾਊਗਾ, ਸਾਡੇ ਘਰਾਂ ਨੂੰ ਵੀ ਚਲਾਵੇਗਾ। ਸੋ ਕਹਿਣ ਤੋਂ ਭਾਵ ਹੈ ਇਹ ਸਾਰਾ ਇਸ ਤਰ੍ਹਾਂ ਹੀ ਚੱਲੀ ਜਾਣਾ ਹੈ। ਸਾਡੇ ਬਜ਼ੁਰਗਾਂ ਵੱਲੋਂ ਆਪਾਂ ਪਿੱਛੇ ਨੂੰ ਜਾ ਕੇ ਦੇਖੀਏ, ਨਜ਼ਰ ਮਾਰੀਏ ਉਹ ਕਿੱਥੇ ਨੇ, ਕੱਲ੍ਹ ਨੂੰ ਅਸੀਂ ਨਹੀਂ ਹੋਣਾ ਹੈ। ਸੋ ਕਹਿਣ ਤੋਂ ਭਾਵ ਹੈ ਸਾਨੂੰ ਦਰਸ਼ਨ ਜ਼ਰੂਰ। ਮੈਂ ਕਈ ਵਾਰੀ ਸਾਹ ਸਿੰਘ ਮਨ ਦੇ ਆਪਣੇ ਬਲਬਲੇ ਹੁੰਦੇ ਨੇ, ਮੈਂ ਸੋਚਦਾ ਹੁੰਦਾ ਕਿ ਜੇ ਇੱਥੇ ਇੰਗਲੈਂਡ ਦੇ ਵਿੱਚ ਨਾ ਆਉਂਦੇ ਤਾਂ ਸ਼ਾਇਦ ਨਨਕਾਣਾ ਸਾਹਿਬ ਦੇ ਦਰਸ਼ਨ ਨਾ ਕਰਦੇ। ਇੰਡੀਆ ਦੇ ਵਿੱਚੋਂ ਜਾਣਾ ਬੜਾ ਔਖਾ, ਤੁਹਾਨੂੰ ਪਤਾ ਹੀ ਹੈਗਾ, ਉੱਥੇ ਤਾਂ ਆਪਸ ਵਿੱਚ ਹੀ ਦੋਨਾਂ ਗੌਰਮੈਂਟਾਂ ਦੇ ਆਪਸ ਵਿੱਚ ਹੀ ਖੜਕੀ ਜਾਂਦੀ ਹੈ। ਔਰ ਦੂਸਰੀ ਗੱਲ ਹੈ ਵੀ ਉੱਥੋਂ ਵੀਜ਼ਾ ਲੈਣਾ ਬੜਾ ਔਖਾ ਹੈ, ਇੱਥੋਂ ਵੀਜ਼ਾ ਬੜਾ ਸੌਖਾ ਮਿਲ ਜਾਂਦਾ ਹੈਗਾ। ਮੈਨੂੰ ਪਤਾ ਵੀ ਨਹੀਂ ਹੈ, ਬੀਬੀ ਸਰਬਜੀਤ ਕੌਰ ਹੈ, ਭਾਈ ਹਰਬਖਸ਼ ਸਿੰਘ ਜੀ ਜਿਹੜੇ ਕਾਰ ਸੇਵਾ ਵਾਲੇ ਉਹਨਾਂ ਦੀ ਬੱਚੀ ਹੈ, ਹੁਣ ਮੈਨੂੰ ਬਿਨਾਂ ਪੁੱਛੇ ਤੇ ਸਾਹ ਸਿੰਘ ਮੇਰੇ ਪਿਛਲੇ ਸਾਲ ਦੇ ਪੇਪਰ ਉਹਦੇ ਕੋਲ ਪਏ ਸੀ, ਉਹ ਮੈਨੂੰ ਵੀਜ਼ਾ ਅਤੇ ਟਿਕਟ ਭੇਜ ਦਿੱਤੀ ਹੈ ਪੈਸੇ, ਹੁਣ ਮੈਂ ਭੇਜੇ ਉਹਨੂੰ, ਉਹਨੂੰ 1650 ਜਿਸ ਤਰ੍ਹਾਂ ਪੂਰੇ ਵਾਲੀ ਨੇ ਕਿਹਾ 1650 ਪਾਉਂਡ ਮੈਂ ਹੁਣ ਭੇਜਿਆ ਉਹਨੂੰ। ਇੱਕ ਦਿਨ ਜਿੰਦਣ ਆਪਣੇ ਪਲਵਿੰਦਰ ਸਿੰਘ ਦੇ ਬੱਚੇ ਦਾ ਆਨੰਦ ਕਾਰਜ ਸੀ ਉੱਥੇ ਬਰਮੀਗਮ, ਉਦਣ ਦੇ ਕੇ ਆਇਆ ਮੈਂ ਪੈਸੇ ਸਾਹ ਸਿੰਘ ਭਾਈ ਕੇਰ ਸਿੰਘ ਨੂੰ ਫੜਾਏ ਮੈਂ। ਸੋ ਕਹਿਣ ਤੋਂ ਭਾਵ ਇਹ ਕੰਮ ਚੱਲੀ ਜਾਣਾ ਹੈ। ਜਿਹੜੀ ਗੱਡੀ ਹੈ ਸੰਸਾਰ ਦੀ ਗੱਡੀ ਹੈ ਸਾਡੀ, ਗਾਹਾਂ 'ਤੇ ਗਾਹਾਂ ਜਦ ਸਾਡੇ ਬੱਚੇ ਨੇ ਉਹ ਵੀ ਨਹੀਂ ਕਰਨਗੇ, ਜਦੋਂ ਅਸੀਂ ਕਰ ਰਹੇ ਤਾਂ ਉਹ ਵੀ ਕਰਨਗੇ। ਸੋ ਗੁਰੂ ਸਾਹਿਬ ਕਿਰਪਾ ਕਰਨ, ਜ਼ਰੂਰ ਇੱਕ ਵਾਰੀ ਦਰਸ਼ਨ ਉੱਥੇ ਕਰਕੇ ਆਵੋ, ਫਿਰ ਤੁਹਾਨੂੰ ਪਤਾ ਲੱਗਣਾ, ਕਿਉਂਕਿ ਅੱਖੀਂ ਡਿੱਠੇ ਦਾ ਬਹੁਤ ਫਰਕ ਹੁੰਦਾ, ਕੰਨੀ ਸੁਣੇਦਾਰ ਅੱਖੀਂ ਡਿੱਠੇ ਦਾ। ਜਿਹੜੀ ਸਾਡੀ ਅਰਦਾਸ ਹੈ ਇਹਦੇ ਵਿੱਚ ਸਾਰਾ ਹੀ ਇਤਿਹਾਸ ਲਿਖਿਆ ਹੋਇਆ ਸਾਡਾ, ਇਹ ਐਵੇਂ ਇਤਿਹਾਸ ਨਹੀਂ ਪਈ ਅਰਦਾਸ ਕਰ ਲਈ ਕੁਛ ਵੀ ਨਹੀਂ, ਇਹਦੇ ਪਰ ਇਹਦੇ ਵਿੱਚ ਇਤਿਹਾਸ ਹੈ ਸਾਡਾ ਜਿੰਨਾ ਵੀ ਹੈ ਸਾਧ ਸਿੰਘ ਜੀ। ਸੋ ਗੁਰੂ ਸਾਹਿਬ ਕਿਰਪਾ ਕਰਨ, ਆਓ ਅਗਲਾ ਪ੍ਰੋਗਰਾਮ ਪੂਰੇ ਬਾਜੀ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ
0: ਜੀ ਕੀ ਫਤਿਹ। ਕੀਰਤਨੀ ਜਥਾ ਪੁੱਜ ਚੁੱਕਿਆ ਜੀ, ਆ ਜਾਓ ਸਟੇਜ 'ਤੇ ਆ ਜਾਓ ਵੀ ਜੀ। ਨਾਨਕ ਸ਼ਾਹੀ ਕੈਲੰਡਰ ਦੇ ਹਿਸਾਬ ਦੇ ਨਾਲ 1 ਤਰੀਕ ਨੂੰ ਪਹਿਲਾ ਪ੍ਰਕਾਸ਼ ਪੁਰਬ ਸੀ ਜੀ, ਅਤੇ ਉਹਦੇ ਲਈ ਬੱਚੇ ਤਿਆਰੀ ਕਰ ਰਹੇ ਆ, ਜਿਨ੍ਹਾਂ ਨੇ 12:05 'ਤੇ ਇੱਥੇ ਸਟੇਜ 'ਤੇ ਆ ਜਾਣਾ। ਸੋ 12 ਹਾਂਜੀ। ਅਤੇ ਦਵਿੰਦਰ ਸਿੰਘ ਜੀ ਜੋ ਕਿ ਬਹੁਤ ਲੰਬੇ ਸਮੇਂ ਤੋਂ ਸੇਵਾ ਨਿਭਾ ਰਿਹਾ ਅਖੰਡ ਕੀਰਤਨ ਜੱਥੇ ਦੇ ਵਿੱਚ, ਉਹਨਾਂ ਨੇ ਪੂਰੀ ਵੀਕ ਆਪਣੇ ਕੋਲ ਇੱਥੇ ਸੇਵਾ ਨਿਭਾਉਣੀ ਆ। ਮੋਰਨਿੰਗ ਈਵਨਿੰਗ ਕੀਰਤਨ, ਅਤੇ ਫਿਰ ਫਰਾਈਡੇ ਨੂੰ, ਸੈਟਰਡੇ ਨੂੰ, ਸੰਡੇ ਨੂੰ 3 ਦਿਨ ਆਪ ਜੀ ਨਾਲ ਜਿਹੜੇ ਮੇਨ ਦੀਵਾਨਾਂ ਦੇ ਵਿੱਚ ਸਾਂਝ ਪਾਉਣਗੇ। ਸੋ ਜ਼ਰੂਰ ਆਪ ਜੀ ਨੇ ਲਾਹਾ ਲੈਣਾ ਜੀ, 12:10
2: 12:10
0: ਤੱਕ ਕਰ ਲਓ, ਬੱਚੇ ਆ ਜਾਣਗੇ ਫਿਰ ਉਹਨਾਂ ਨੇ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਕਹਾਂਗੇ ਤੁਸੀਂ ਆਨੰਦ ਕਾਰਜ ਸ਼ੁੱਕਰਵਾਰ ਨੂੰ ਹਾਲ ਨੰਬਰ 2 'ਚ ਹੋਣੇ ਹੈਗੇ ਆ, ਖਾਲਸਾ ਕਲੱਬ 6:30 ਤੋਂ 8:30 ਤੱਕ ਆ। ਐ ਬੀ ਮਨਿੰਦਰ ਕੌਰ ਦੀ ਪੋਤੀ ਆਨੰਦ ਕਾਰਜ ਵੀ ਹਾਲ ਨੰਬਰ 2 'ਚ ਸਨਿਚਰਵਾਰ ਨੂੰ ਆ। ਸੰਧੇ ਪਾਠ ਭੁਪਿੰਦਰ ਸਿੰਘ ਪਰਿਵਾਰ ਨੂੰ ਹੋ ਰਹੇ ਹੈਗੇ ਆ, ਰਾਜ ਸਿੰਘ ਪਰਿਵਾਰ ਨੂੰ ਸੰਧੇ ਪਾਠ 1 ਵਜੇ ਆ, ਅਤੇ ਬਲਵੰਤ ਸਿੰਘ ਪਰਿਵਾਰ ਨੂੰ 2 ਵਜੇ ਇਹ ਹਾਲ ਨੰਬਰ 1 ਦੇ ਵਿੱਚ ਇਹ ਸੰਧੇ ਪਾਠ ਹੈਗੇ ਆ। ਸੇਵਾਦਾਰਾਂ ਬੇਨਤੀ ਆ ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ ਹੈਗੀਆਂ ਸ਼ਾਮ ਨੂੰ। ਅਖੰਡ ਕੀਰਤਨ ਕਲਾਸਾਂ ਵੀ ਆ, ਅਤੇ ਅਖੰਡ ਕੀਰਤਨ ਸਮਾਗਮ ਜੋ 6:30 ਤੋਂ 9 ਤੱਕ ਹੁੰਦਾ ਹੈਗਾ। ਅਗਲੇ ਹਫ਼ਤੇ ਜਿੱਦਾਂ ਤੁਹਾਨੂੰ ਠੀਕ ਲੱਗੂਗਾ ਵਧਾ ਘਟਾ ਲਿਓ, ਭਾਈ ਸਾਹਿਬ ਨੂੰ ਹਾਜ਼ਰੀ ਭਰਨੀ ਹੈਗੀ ਆ। ਐਤਵਾਰ ਨੂੰ ਇਸੇ ਤਰ੍ਹਾਂ ਦੀਵਾਨ ਸਜਣਗੇ, ਅਤੇ ਜਥੇਦਾਰ ਆਪਣੇ ਜੋ ਆ ਰਿਹਾ ਕੀਰਤਨੀ ਜਥਾ ਦਵਿੰਦਰ ਸਿੰਘ ASI, ਆਪਾਂ ਜ਼ਿਆਦਾ ਉਹਨਾਂ ਕੋਲ ਆਹ ਲਵਾਂਗੇ। ਹੁਣ ਲਖਵੀਰ ਸਿੰਘ ਜੀ ਇਹ ਸੇਵਾ ਨਿਭਾਉਣਗੇ, ਸਤਿਗੁਰਿਆਂ ਨੂੰ ਅਸੀਂ ਇਹਨਾਂ ਦੀ ਅਰਦਾਸ ਕਰਦੇ ਹਾਂ, ਚੜ੍ਹਦੀਆਂ ਕਲਾਂ ਬਖਸ਼ ਇਹਨਾਂ ਨੂੰ, ਬਹੁਤ ਸੋਹਣੀ ਸੇਵਾ ਨਿਭਾਈ ਇਹੋ ਜਿਹਾ ਸੇਵਾਦਾਰ। ਜੇ ਸਾਰੇ ਗੁਰੂ ਘਰਾਂ 'ਚ ਅੱਗੇ ਦੁੱਧ ਹੋਣ ਨਾ, ਅਤੇ ਸਮਝ ਲਓ ਬਈ 2-4 ਸਾਲਾਂ ਦੇ ਵਿੱਚ ਇਹ ਜਿਹੜੀ ਹੈਗੀ ਆ, ਜਿਹੜੇ ਬੱਚੇ ਜਾਣੇ ਅਣਜਾਣੇ ਦੂਰ ਚਲੇ ਗਏ ਹੈਗੇ ਆ, ਉਸ ਚੀਜ਼ ਦੇ ਲਾਗੇ ਆ ਸਕਦੇ ਹੈਗੇ ਆ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਮਾਫ ਕਰਨਾ ਮੈਂ ਬਹੁਤ ਟਾਈਮ ਨਹੀਂ ਲੈਂਦਾ, ਬੱਚਿਆਂ ਨੇ ਆਪ ਜੀ ਦੇ ਨਾਲ ਪ੍ਰੋਗਰਾਮ ਪੇਸ਼ ਕਰਨਾ। ਆ ਜਾਓ ਪੁੱਤਰ ਜੀ, ਬੱਚੀ ਇੰਦਰਪ੍ਰੀਤ ਕੌਰ ਨੇ ਪ੍ਰਸੰਗ ਦੇ ਰੂਪ ਵਿੱਚ ਵਰਣਨ ਕਰਨਾ ਅਤੇ ਬੱਚੇ ਆਪ ਜੀ ਦੇ ਨਾਲ ਕਰਤਾਰ ਰਾਜ ਸਾਂਝ ਪਾਉਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਦੇ ਬੱਚੇ ਇੱਕ ਵਾਰ ਫਿਰ ਕਵੀਸ਼ਰੀ ਕਵਿਤਾਵਾਂ ਰਾਹੀਂ ਆਪ ਜੀ ਨਾਲ ਸਾਂਝ ਪਾਉਣ ਲਈ ਹਾਜ਼ਰ ਹੋਏ ਹਨ। ਆਪਣੇ ਬੱਚਿਆਂ ਨੂੰ ਆਸ਼ੀਰਵਾਦ ਬਖਸ਼ ਕੇ ਕੁਝ ਬੋਲਣ ਦੀ ਆਗਿਆ ਬਖਸ਼ੋ ਜੀ। ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਆਪ ਜੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦੇ ਸੰਬੰਧ ਵਿੱਚ ਵਿਚਾਰਾਂ ਅਤੇ ਕਵਿਤਾਵਾਂ ਰਾਹੀਂ ਸਾਂਝ ਪਾਵਾਂਗੇ। ਸਭ ਤੋਂ ਪਹਿਲਾਂ ਆਪ ਜੀ ਦੀ ਸੇਵਾ ਵਿੱਚ ਇੱਕ ਕਵਿਤਾ ਬੰਦਨਾ ਦੇ ਰੂਪ ਵਿੱਚ ਪੇਸ਼ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਕਵਿਤਾ ਪੇਸ਼ ਹੈ ਜੀ, ਚਰਨਾਂ 'ਚ ਰੱਖਣਾ ਹਜ਼ੂਰ।
2: ਤੇਰਾ ਇੱਕ ਬਾਲ ਪਿਆਰੇ, ਰੋਸ਼ਨ ਹੈ ਜੱਗ ਵਿੱਚ ਸਾਰੇ, ਮਿੱਠੀ ਤੇਰੇ ਨਾਮ ਦੀ ਫੁਹਾਰ, ਸ਼ੋਭਾ ਤੇਰੀ।

ਤੂੰ ਹੀ ਧਰ ਅੰਬਰ ਰਚੇ ਰਵ ਸਸ ਇੰਦ ਤੇਰੇ ਬੱਚੇ ਪੁੱਜਦੇ ਥਲ ਪਠੀਆਂ ਵਾਂਗਰ ਉੱਤੇ ਵੀ ਜੀਵਨ ਨੱਚੇ ਤੇਰਾ ਪਸਾਰ ਨਿਆਰਾ ਸਗਲੀ ਨੂੰ ਮੋਹਣ ਹਾਰਾ ਹਰ ਪਾਸ

ਸਾਰੀਆਂ ਸਿੱਖ ਸੰਗਤਾਂ ਨੇ ਆ ਕੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਸਾਹਿਬ ਆਪ ਜੀ ਨੂੰ ਸੱਚੀ ਬਾਣੀ ਸੰਗਤਾਂ ਦੇ ਸਾਹਮਣੇ ਪੇਸ਼ ਕਰਨੀ ਚਾਹੀਦੀ ਹੈ, ਕਿਉਂਕਿ ਆਪ ਜੀ ਦੇ ਭਾਈ ਪ੍ਰਿਥੀ ਚੰਦ ਨੇ ਬਹੁਤ ਆਪ ਦੇ ਭਾਈ ਪ੍ਰਿਥੀ ਚੰਦ ਦੇ ਪੁੱਤਰ ਮਿਹਰਬਾਨ ਨੇ ਬਹੁਤ ਸਾਰੀ ਕੱਚੀ ਬਾਣੀ ਲਿਖ ਲਈ ਹੈ ਤੇ ਨਾਨਕ ਨਾਮ ਦੀ ਮੋਹਰ ਵਰਤ ਕੇ ਉਹ ਭੋਲੇ ਭਾਲੇ ਸਿੱਖਾਂ ਨੂੰ ਆਪਣੇ ਮਗਰ ਲਾ ਰਿਹਾ ਹੈ। ਇੱਕ ਦੋ ਉਦਾਹਰਨਾਂ ਉਸ ਕੱਚੀ ਬਾਣੀ ਦੀਆਂ ਆਪ ਜੀ ਨਾਲ ਸਾਂਝੀਆਂ ਕਰਨ ਲੱਗੀ ਹਾਂ ਤਾਂ ਜੋ ਸੰਗਤ ਸੁਚੇਤ ਹੋ ਸਕੇ, ਕਿਉਂਕਿ ਅੱਜ ਤੱਕ ਉਹ 17 ਅਣਜਾਣ ਲੋਕਾਂ ਵੱਲੋਂ ਵਰਤੀਆਂ ਜਾ ਰਹੀਆਂ ਹਨ। ਲੰਗਰ ਛਕਣ ਸਮੇਂ ਵਰਤੀਆਂ ਜਾਂਦੀਆਂ ਲਾਈਨਾਂ, ਸਖੀ ਦੇ ਸੰਤੋਖੀ ਖਾਏ ਕਹੋ ਨਾਨਕ ਦਰ ਦੀ ਦਰ ਸਮਾਏ, ਇਹ ਗੁਰਬਾਣੀ ਨਹੀਂ ਹੈ। ਨਾਮ ਖਮਾਰੀ ਨਾਨਕਾ ਚੜੀ ਰਹੇ ਦਿਨ ਰਾਤ, ਇਹ ਵੀ ਗੁਰਬਾਣੀ ਨਹੀਂ ਹੈ। ਵਿਆਹ ਦੇ ਕਾਰਡਾਂ ਤੇ ਲਿਖੀ ਲਾਈਨ, ਸਤਿਗੁਰ ਦਾਤੇ ਕਾਜ ਰਚਾਇਆ ਆਪਣੀ ਮਿਹਰ ਕਰਾਈ, ਦਾਤਾ ਕਾਰਜ ਆਪ ਸਵਾਰੇ ਇਹ ਉਸ ਦੀ ਵਡਿਆਈ, ਇਹ ਵੀ ਗੁਰਬਾਣੀ ਨਹੀਂ ਹੈ। ਨਾਨਕ ਨੀਵਾ ਜੋ ਚੱਲੇ ਲਗੈ ਨਾ ਤੱਤੀ ਵਾਓ, ਇਹ ਵੀ ਗੁਰਬਾਣੀ ਨਹੀਂ ਹੈ। ਗੁਰੂ ਅਰਜਨ ਦੇਵ ਜੀ ਨੇ ਪਤਾ ਲੱਗਣ ਤੇ ਉਸੇ ਵੇਲੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਮੁੱਚੀ ਰੱਬੀ ਬਾਣੀ ਇਕੱਤਰ ਕਰਨ ਦਾ ਮਨ ਬਣਾਇਆ। ਗੁਰੂ ਸਾਹਿਬ ਜੀ ਨੇ ਭਾਈ ਗੁਰਦਾਸ ਤੇ ਹੋਰ ਸਿੱਖਾਂ ਨੂੰ ਸਿਆਹੀ ਕਾਗਜ਼ ਆਦਿ ਤਿਆਰੀ ਵਾਸਤੇ ਇਸ ਤਰ੍ਹਾਂ ਹੁਕਮ ਦਿੱਤਾ, ਕਵਿਤਾ ਸ੍ਰਵਣ ਕਰੋ ਜੀ, ਰਚਨਾ ਗੁਰੂ ਗ੍ਰੰਥ ਸਾਹਿਬ ਜੀ ਲੱਗੀ ਹੋਣ ਤਿਆਰੀ।

0: ਗੁਰੂ ਅਰਜਨ ਦੇਵ ਜੀ ਨੇ ਇਸ ਤਰ੍ਹਾਂ 30 ਰਾਗਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਖਾਇਆ, ਕਿਉਂਕਿ 31ਵਾਂ ਰਾਗ ਜੈ ਜਾਵੰਤੀ ਗੁਰੂ ਤੇਗ ਬਹਾਦਰ ਜੀ ਦੀ ਰਚਨਾ ਹੈ, ਜੋ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਸਾਬੋ ਤੇ ਤਲਵੰਡੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਾਮਲ ਕੀਤਾ। ਗੁਰੂ ਸਾਹਿਬ ਜੀ ਨੇ ਇਹ ਸਾਰਾ ਕਾਰਜ ਪਾਦੋਵਦੀ ਏਕਮ ਤੱਕ ਸੰਪੂਰਨ ਕਰ ਲਿਆ। ਗੁਰੂ ਜੀ ਪਾਦਰੋ ਸੁਧੀ ਏਕਮ 1604 ਈਸਵੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਆਏ। ਸ੍ਰੀ ਹਰਿਮੰਦਰ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਦਾ ਪ੍ਰੋਗਰਾਮ ਬਣਾਇਆ। ਅੰਮ੍ਰਿਤਸਰ ਦੇ ਕੰਢੇ ਤੋਂ ਗੁਰੂ ਗ੍ਰੰਥ ਸਾਹਿਬ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਸੀਸ ਰਖਵਾ ਕੇ ਪਿੱਛੇ ਆਪ ਚੌੜ ਸਾਹਿਬ ਕਰਦੇ ਹੋਏ ਸਿੱਖ ਸੰਗਤਾਂ ਦੇ ਨਾਲ ਹਰਿਮੰਦਰ ਸਾਹਿਬ ਆਏ ਅਤੇ ਪ੍ਰਕਾਸ਼ ਕਰਨ ਉਪਰੰਤ ਬਾਬਾ ਬੁੱਢਾ ਜੀ ਨੂੰ ਹੁਕਮਨਾਮਾ ਸੁਣਾਉਣ ਲਈ ਬੇਨਤੀ ਕੀਤੀ। ਉਸ ਵੇਲੇ ਦੇ ਦ੍ਰਿਸ਼ ਨੂੰ ਕਵਿਤਾਵਾਂ ਰਾਹੀਂ ਸ੍ਰਵਣ ਕਰੋ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਗੁਰਨ ਕਰਨ ਲੱਗੇ ਪ੍ਰਕਾਸ਼ ਹੈ ਜੀ।
1: 1604 ਜਦੋਂ ਸ੍ਰੀ ਰਾਮ ਸਰ ਸਾਹਿਬ ਸਤਿਗੁਰਾਂ ਲਾਇ

ਬੀੜ ਸਤਿਗੁਰਾਂ ਬੱਦੀ ਸੀ, ਸ੍ਰੀ ਹਰਿਮੰਦਰ ਸਾਹਿਬ ਲਿਜਾਣੀ ਸੰਗਤ ਸਾਰੀ ਸੱਦੀ ਸੀ।

0: ਸ਼੍ਰੀ ਹਰਿਮੰਦਰ ਸਾਹਿਬ ਚ ਜਿਸ ਦਮ ਕਰਿਆ ਆਣ ਉਤਾਰਾ ਏ ਨਿਓ ਨਿਓ ਸਭ ਨੇ ਸੀਸ ਚੁਕਾਇਆ ਵੇਖਣ ਯੋਗ ਨਜ਼ਾਰਾ ਏ
1: ਬੰਦੇ ਸ਼ਕੀਏ ਸਤਿਗੁਰ ਕਰਨਾ।

ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਨੰਦੇੜ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਸੌਂਪ ਕੇ ਆਪਣੇ ਸਿੱਖਾਂ ਨੂੰ ਜੋ ਹੁਕਮ ਕੀਤਾ, ਇੱਕ ਕਵਿਤਾ ਰਾਹੀਂ ਸ੍ਰਵਣ ਕਰੋ ਜੀ। ਅੱਜ ਤੋਂ ਗੁਰੂ ਗ੍ਰੰਥ ਗੁਰੂ ਹੈ ਸਿੱਖਾਂ ਸਾਰਿਆਂ ਦਾ।

0: ਸਤਿਗੁਰੂ ਹੈ ਸਿੱਖਾ ਸਾਰਿਆਂ ਦਾ।
1: ਪੂਜਾ ਏਕੇ ਕਾਲ ਪੁਰਖ ਦੀ ਕਰਨੀ ਹੋਵੇਗੀ, ਪੂਜਾ ਏਕੇ ਕਾਲ ਪੁਰਖ ਦੀ ਕਰਨੀ ਹੋਵੇਗੀ, ਦੇਵੀ ਦੇਵਤਿਆਂ ਦੀ ਟੇਕ ਨਾ ਧਰਨੀ ਹੋਵੇਗੀ।
0: ਆਪਣਾ ਇਸ਼ਟ ਹੁੰਦਾ ਹੈ ਫਿਰ ਕੇ ਨਿਆਰਿਆਂ ਨਿਆਰਿਆਂ ਦਾ, ਅੱਜ ਤੋਂ ਗੁਰੂ ਗ੍ਰੰਥ ਗੁਰੂ ਹੈ ਸਿੱਖਾ ਸਾਰਿਆਂ ਦਾ।
1: ਮੜੀ ਮਟ ਬੁੱਤ ਤੁਹਾਡੀ

0: ਵਾਸ ਦੇ ਵਾਰਸ ਬਣਨਾ ਪਊ
1: ਜਿਸਨੇ ਸਣੇ ਜਲਾਦਾ ਕੀਤਾ ਆਦਰ ਆਰਿਆਂ ਦਾ ਅੱਜ ਤੋਂ ਗੁਰੂ ਗ੍ਰੰਥ ਗੁਰੂ ਹੈ ਸਿੱਖਾ ਸਾਰਿਆਂ ਦਾ
0: ਮੁਗਲ ਰਾਜ ਦੀ 200 ਸਾਲਾਂ ਫੱਟੀ ਲਾਉਣ ਲਈ ਸਿੱਖ ਪੰਥ ਦੀਆਂ ਡੂੰਘੀਆਂ ਜੜਾਂ ਪਤਾ

0: ਸਦੀਆਂ ਤੋਂ ਰਾਜ ਵਿਦੇਸ਼ੀ ਉੱਤੇ ਭਾਰਤ ਦੇ ਹੈ ਸਦੀਆਂ ਤੋਂ ਰਾਜ ਵਿਦੇਸ਼ੀ ਉੱਤੇ ਭਾਰਤ ਦੇ ਕੁੰਭਕਰਨ ਦੀ ਗੂੜੀ ਨੀਂਦਰ ਸੁੱਤੇ ਭਾਰਤ ਦੇ
1: ਬੋਲੇ ਕੰਨੀ ਪਾਉਂਦੇ ਰਹੇ ਖੜਕਾਟ ਨਗਾਰਿਆਂ ਦਾ ਅੱਜ ਤੋਂ ਗੁਰੂ ਗ੍ਰੰਥ ਗੁਰੂ ਹੈ ਸਿੱਖਾਂ ਸਾਰਿਆਂ ਦਾ
0: ਅੰਮ੍ਰਿਤ ਧਾਰੀ ਤਜਦਾ ਜੋ ਵਿਪਰਨ ਕੀ ਰੀਤ ਨਹੀਂ ਬਿਲਕੁਲ ਕਰ ਸਕਦਾ।

0: ਗੁਰੂ ਹੈ ਸਿੱਖਾ ਸਾਰਿਆਂ ਦਾ।
1: ਨਿਰਦੋਸ਼ਾਂ ਦਾ ਕਾਤਲ ਮੇਰਾ ਸਿੱਖ ਕਹਾਵੇ ਨਾ, ਨਿਰਦੋਸ਼ਾਂ ਦਾ ਕਾਤਲ ਮੇਰਾ ਸਿੱਖ ਕਹਾਵੇ ਨਾ, ਮੇਰੇ ਨਾਂ ਦਾ ਚਿੜੀਆਂ ਉੱਤੇ

0: ਅੱਜ ਤੋਂ ਗੁਰੂ ਗ੍ਰੰਥ ਗੁਰੂ ਹੈ ਸਿੱਖਾਂ ਸਾਰਿਆਂ ਦਾ,
1: ਹੈ ਮੁਕਤੀ ਦਾ ਰਸਤਾ ਜਾਂਦਾ ਇਸ ਦੇ ਠਾਣੀ ਦੀ, ਮਹਾ ਚਾਨਣੀ ਪਸਰੀ ਹਰ ਥਾਂ ਤੁਰਕੀ ਬਾਣੀ ਦੀ,
0: ਰੰਗ ਪੈ ਗਿਆ ਫਿੱਕਾ ਸੂਰਜ ਚੰਦ ਸਿਤਾਰਿਆਂ ਦਾ, ਅੱਜ ਤੋਂ ਗੁਰੂ ਗ੍ਰੰਥ ਗੁਰੂ ਹੈ ਸਿੱਖਾਂ ਸਾਰਿਆਂ ਦਾ,
1: ਕਰਨੀ ਤੇ ਕਥਨੀ ਦੇ ਪੂਰੇ ਅਮਲ ਚ ਜੀਵਿਆਂ ਦਾ, ਜਿਸ ਵਿੱਚ ਸਾਂਝਾ

0: ਕਲਪ ਦ੍ਰਿਸ਼ ਦੀ ਡੂੰਗੀ ਜੜਕੀ ਪੱਤਾ ਸੁੱਕੂ ਨਾ, ਪਿਓ ਦਾ ਦੇ ਦੀ ਦੌਲਤ ਜੋੜੀ ਹਰ ਗਿਜ ਮੁੱਕੂ ਨਾ,
1: ਭਰਿਆ ਰਹੂ ਖਜ਼ਾਨਾ ਪੂਰਾ ਗਿਆਨ ਭੰਡਾਰਿਆਂ ਦਾ, ਅੱਜ ਤੋਂ ਗੁਰੂ ਗ੍ਰੰਥ ਗੁਰੂ ਹੈ ਸਿੱਖਾ ਸਾਰਿਆਂ ਦਾ,
0: ਗੁਰੂ ਨਾਨਕ ਦੀ ਤੁਕ ਤੁਕ ਬਾਣੀ ਪਾਰਸ ਵੱਟੀ ਦੇ, ਗੁਰੂ ਨਾਨਕ ਦੀ ਤੁਕ ਤੁਕ ਬਾਣੀ ਪਾਰਸ ਵੱਟੀ ਦੇ, ਭਰੇ ਪਏ ਹਨ ਮਾਨਕ ਮੋਤੀ ਵਿੱਚ ਇਸ ਹੱਟੀ ਦੇ,
1: ਆਇਆ ਕਲੂ ਖਰੀਦਣ ਸੌਦਾ ਦਲ ਬਣ ਜਾ ਰਿਆਂ ਦਾ, ਅੱਜ ਤੋਂ ਗੁਰੂ ਗ੍ਰੰਥ ਗੁਰੂ ਹੈ ਸਿੱਖਾ ਸਾਰਿਆਂ ਦਾ,
0: ਲਾਜ ਰੱਖਣੀ ਹੋਊਗੀ ਪੈਨੇ ਜੰਗੀ ਬਾਣੇ ਦੀ, ਕਰੇ ਅਚਾਨਕ ਹਮਲਾ ਸੈਨਾ ਜੇ ਜਰਵਾਨੇ ਦੀ,
1: ਜੋਰ ਵਿਖਾਉਂਦੇ ਰਹਿਣਾ ਪਾਰਸ ਹੱਥ ਕਰਾਰਿਆਂ ਦਾ, ਅੱਜ ਤੋਂ ਗੁਰੂ ਗ੍ਰੰਥ ਗੁਰੂ ਹੈ ਸਿੱਖਾ ਸਾਰਿਆਂ ਦਾ, ਅੱਜ ਤੋਂ ਗੁਰੂ ਗ੍ਰੰਥ ਗੁਰੂ ਹੈ ਸਿੱਖਾ ਸਾਰਿਆਂ ਦਾ, ਅੱਜ ਤੋਂ ਗੁਰੂ ਗ੍ਰੰਥ ਗੁਰੂ ਹੈ ਸਿੱਖਾ ਸਾਰਿਆਂ ਦਾ, ਹੋ
2: ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਅੱਜ ਵੀ ਭੋਲੇ ਪਾਲੇ ਸਿੱਖ ਦੱਬੀ ਪਖੰਡੀ ਸਾਧਾ ਪਿੱਛੇ ਲੱਗ ਕੇ ਕਬਰਾਂ ਮੜੀਆਂ ਪੁੱਜੇ ਜਾ ਰਹੇ ਹਨ। ਸਰਬੱਤ ਦਾ ਪਾਉਣ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਸ਼ਾਲਤਾ ਨੂੰ ਬਿਆਨ ਕਰਦੀ ਇੱਕ ਕਵਿਤਾ ਪੇਸ਼ ਹੈ ਜੀ। ਐਵੇਂ ਲੋਕੀ ਭੜਕਦੇ ਪਖੰਡੀਆਂ ਤੇ ਡੇਰਿਆਂ ਤੇ, ਗੁਰੂ ਗ੍ਰੰਥ ਜਿਹਾ ਗੁਰੂ ਕਿਹੜਾ ਹੈ ਜਹਾਨ ਤੇ।

0: ਲੱਜ ਨਹੀਂ ਜ ਪੱਤ ਨਹੀਂ ਜੀ ਜ਼ਿੰਦਗੀ ਦਾ ਤੱਤ ਨਹੀਂ ਜੀ ਸੱਚ ਜਾਣੋ ਪਿਆਰਿਓ
1: ਪੀੜਤਾਂ ਦੀ ਪੀੜ ਹਰੇ ਤਲੀ ਉੱਤੇ ਸ਼ੀਸ ਧਰੇ ਸੇਵਕਾ ਲਈ ਜੂਝ ਮਰੇ ਐਸਾ

0: ਤਥ ਅੰਗ ਸੰਗ ਦੇਵੇ ਉਸ ਨੂੰ ਚਿਤਾਰਿਓ।
1: ਐਸਾ ਗੁਰੂ ਦਸਵੇ ਹਜੂਰ, ਐਸਾ ਗੁਰੂ ਦਸਵੇ ਹਜੂਰ ਸਾਨੂੰ ਬਖਸ਼ਿਆ ਹੈ, ਰੱਖੀਏ ਭਰੋਸਾ ਕਿਉਂ ਨਾ ਸੱਚੇ ਸੁਲਤਾਨ ਤੇ।
0: ਐਵੇਂ ਲੋਕੀ ਭੜਕਦੇ ਪਾਖੰਡੀਆਂ ਦੇ ਡੇਰਿਆਂ ਤੇ, ਗੁਰੂ ਗ੍ਰੰਥ ਜਿਹਾ ਗੁਰੂ ਕਿਹੜਾ ਹੈ ਜਹਾਨ ਤੇ। ਐਵੇਂ ਲੋਕੀ ਭੜਕਦੇ ਪਾਖੰਡੀਆਂ ਦੇ ਡੇਰਿਆਂ ਤੇ, ਗੁਰੂ ਗ੍ਰੰਥ ਜਿਹਾ ਗੁਰੂ ਕਿਹੜਾ ਹੈ ਜਹਾਨ ਤੇ।
1: ਮੱਦੋ ਜਦੋਂ ਦਾਤਰੀ ਦਿਵਾਗ ਸਾਡੂ ਵੱਡਦਾ ਸੀ, ਉਦੋਂ ਕਿਹੜਾ ਗੁਰੂ ਸਾਡੇ ਦੁੱਖਾਂ ਦਾ ਭਾਈਵਾਲ ਸੀ।
0: ਬੀਤੀਆਂ ਡਾਂਗਾਂ ਤੇ ਗੋਲੀਆਂ ਦੇ ਮੀਂਹ ਵੇਲੇ, ਕਿਹੜਾ ਇਹਨਾਂ ਦੰਬੀਆਂ ਪਾਖੰਡੀਆਂ ਚੋ ਨਾਲ ਸੀ।
1: ਦਰਖੜੀਆਂ ਤੇ ਚੜੇ ਅਸੀਂ ਜੰਡਾ ਨਾਲ ਸੜੇ, ਅਸੀਂ ਭੱਠੀਆਂ ਚ ਕੜੇ ਅਸੀਂ ਕਿਸ

0: ਨੱਚ ਨੱਚਦੀ ਰਹੀ ਨੰਗਾ ਨਾਚ ਨੱਚਦੀ ਰਹੀ ਚੌਕੜੀ ਚ ਡਾਲਾ ਦੀ
1: ਬਾਣੀ ਦੇ ਰਸੀਲੇ ਸਿੰਘਾਂ ਸਾਰਿਆਂ ਨੇ ਹੱਥਿਆਂ ਤੇ ਗੋਲੀਆਂ ਚਲਾਉਂਦੀ ਰਹੀ ਜੰਡੇਲੀ ਕਲਾਲਾਂ ਦੀ
0: ਸਿੱਖੀ ਦੇ ਪਤੰਗਿਆਂ ਦੇ ਨਸ਼ੇ ਨੂੰ ਨਾ ਤੋੜ ਸਕੀ ਨਰਕ ਤਾਰੀ ਟੋਲੀ ਇਹ ਵਿਦੇਸ਼ ਦੇ ਦਲਾਲਾਂ ਦੀ
1: ਸੋਲਾਂ ਸੋਲਾਂ ਗੋਲੀਆਂ ਨੂੰ ਖਾ ਕੇ ਵੀ ਨਾ ਭੁੱਖ ਲੱਥੀ ਕੌਮ ਦੇ ਸ਼ਹੀਦ ਮਾਤਾ ਗੁਜਰੀ ਦੇ ਲਾਲਾਂ ਦੀ
0: ਕੌਮ ਦੇ ਸ਼ਹੀਦ ਇਤਿਹਾਸ ਨੂੰ ਦੋਹਰਾ ਕੇ ਫੇਰ ਚਾੜ ਗਏ ਨੇ ਸੁਹਾ ਰੱਗ ਕੇਸਰੀ ਨਿਸ਼ਾਨ ਤੇ
1: ਐਵੇਂ ਲੋਕੀ ਭਟਕਦੇ ਪਾਖੰਡੀਆਂ ਦੇ ਡੇਰਿਆਂ ਤੇ ਗੁਰੂ ਗ੍ਰੰਥ ਜਿਹਾ ਗੁਰੂ ਕਿਹੜਾ ਹੈ ਜਹਾਨ ਤੇ ਐਵੇਂ ਲੋਕੀ ਭਟਕਦੇ ਪਾਖੰਡੀਆਂ ਦੇ ਡੇਰਿਆਂ ਤੇ ਗੁਰੂ ਗ੍ਰੰਥ ਜਿਹਾ ਗੁਰੂ ਕਿਹੜਾ ਹੈ ਜਹਾਨ ਤੇ
0: ਆ ਗਿਆ ਜ਼ਮਾਨਾ ਫੇਰ ਕੂੜ ਤੇ ਕੁਸਤ ਵਾਲਾ ਮੇਲੇ ਲੱਗੇ ਰਹਿੰਦੇ।

0: ਕਦੇ ਅੱਗੇ ਅੱਗੇ ਦਾਸੀਆਂ ਦੇ ਪਿੱਛੇ ਪਿੱਛੇ ਨੱਚਦੇ ਸ਼ਰਾਬੀ ਗੁਰੂ ਤਬਲੇ ਦੀ ਤਾਰ ਤੇ
1: ਖੰਡੇੜ ਨੇ ਫਿਰ ਸਾਨੂੰ ਇਹ ਮਸੰਦ ਲੋਕੋ ਮਾਰਦੇ ਨੇ ਚੋਟ ਜਿਹੜੇ ਸਿੱਖੀ ਦੇ ਨਿਸ਼ਾਨ ਤੇ
0: ਜਾਲਦਾ ਹੈ ਜੱਗ ਸਾਰਾ ਸਿੱਖੀ ਦੇ ਆਸ਼ਕਾ ਨੂੰ ਲੱਖ ਵਾਰੀ ਜੰਗ

ਪ੍ਰੋਗਰਾਮ ਦੇ ਅਖੀਰ ਵਿੱਚ ਅਸੀਂ ਆਪ ਜੀ ਨਾਲ ਗੁਰਬਾਣੀ ਦੀ 35 ਅੱਖਰੀ ਨੂੰ ਗੁਰਸਿੱਖ ਦੀ ਜੀਵਨ ਮਰਿਆਦਾ ਨਾਲ ਜੋੜ ਕੇ ਗਾਉਣ ਦਾ ਯਤਨ ਕਰਾਂਗੇ। ਉਮੀਦ ਹੈ ਆਪ ਜੀ ਨੂੰ ਸਾਡਾ ਉਪਰਾਲਾ ਪਸੰਦ ਆਇਆ ਹੋਵੇਗਾ। ਪੇਸ਼ ਹੈ ਜੀ ਊੜਾ ਉੱਠ ਤੂੰ ਗੁਰੂ ਕੇ ਲਾਲਵੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਮੀਦ ਹੈ ਆਪ ਨੂੰ ਪਸੰਦ ਹੋਇਆ ਹੋਵੇਗਾ। ਸਤਿਗੁਰੂ ਨੇ ਕਿਰਪਾ ਕੀਤੀ ਹੈ, ਬੱਚੇ ਮੈਂ ਕਹਿੰਦਾ ਨਾ ਹਮੇਸ਼ਾ ਸਾਡੇ ਕੋਲ ਹੀਰੇ ਭੇਜੇ ਸਤਿਗੁਰੂ ਨੇ, ਬਸ ਥੋੜ੍ਹੀ ਜਿਹੀ ਮਿਹਨਤ ਇਹਨਾਂ ਲੋੜ ਹੁੰਦੀ, ਥੋੜ੍ਹੀ ਜਿਹੀ ਗਾਈਡੈਂਸ ਦੀ ਲੋੜ ਹੁੰਦੀ ਹੈ, ਅਤੇ ਬਾਕੀ ਸਾਰੇ ਇਹਨਾਂ ਦੀ ਅਤੇ ਮਾਂ ਪਿਓ ਦੀ ਮਿਹਨਤ ਹੈ। ਸਤਿਗੁਰੂ ਇਸੇ ਤਰ੍ਹਾਂ ਇਹਨਾਂ ਦੀ ਬਾਣੀ ਦੇ ਨਾਲ ਨਿਭਾ ਦੇਣ। ਬਹੁਤ ਬਹੁਤ ਧੰਨਵਾਦ ਆਪ ਸਾਰਿਆਂ ਦਾ, ਪਿਆਰ ਦਾ ਸਬੂਤ ਦਿੱਤਾ ਆਪ ਜੀ ਨੇ, ਬੈਠ ਕੇ ਬੱਚਿਆਂ ਨੂੰ ਬੜੇ ਪਿਆਰ ਦੇ ਨਾਲ ਸੁਣਿਆ। ਧੰਨਵਾਦ ਸਾਰਿਆਂ ਦਾ, ਸਤਿਗੁਰੂ ਦਾ ਕੋਟਾਨੁਕੋਟ ਧੰਨਵਾਦ ਹੈ। ਇਸ ਦੇ ਨਾਲ ਬੱਚਿਆਂ ਵੱਲੋਂ ਪ੍ਰੋਗਰਾਮ ਦੀ ਸਮਾਪਤੀ ਹੈ ਜੀ। ਆਨੰਦ ਸਾਹਿਬ ਦੇ ਜਾਪ ਹੋਣਗੇ ਅਤੇ ਪ੍ਰੋਗਰਾਮ ਦੀ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਰਾਮ ਕਲੀ ਮਹਿਲਾ ਤੀਜਾ, ਆਨੰਦ ਇਕਯੋਗ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿ ਸੇਚੀ ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸਾਬਤ ਗਾਵਣੇ ਆਈਆਂ, ਸਭ ਦੋਤਾਂ ਗਾਵੋ ਹਰੀ ਕੇਰਾ, ਮਨ ਜਿਨੇ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਹ ਮਨੋ ਵਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ ਹੈ, ਘਰ ਤਾਂ ਤੇਰੇ ਸਭ ਕਿਛ ਹੈ, ਜਿਸ ਦੇ ਸੋ ਪਾਵੇ, ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨਕੇ ਮਨ ਵਸਿਆ ਬਾਜੇ ਸ਼ਬਦ ਘਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੇ, ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਘਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜਿਸਦੀਆਂ ਇਹ ਬੜਿਆਈਆਂ, ਕਹੇ ਨਾਨਕ ਸੁਣੋ ਸੰਤੋ ਸਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਬਾਜੇ ਪੰਚ ਸਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸਬਦ ਬਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਨ ਕਉ, ਸੇ ਨਾਮ ਹਰ ਕੇ ਲਾਗੇ, ਕਹਿ ਨਾਨਕ ਤਹਿ ਸਕੋਆ, ਤਿਤ ਘਰ ਅਨਹਦ ਬਾਜੇ, ਆਨੰਦ ਸੁਣੋ ਬੜ ਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਬਸੂਰੇ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ, ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਿ ਤੇ ਪਵਿੱਤ, ਸਤਿਗੁਰ ਰਿਹਾ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਬਾਜੇ ਅਨਹਦ ਤੂਰੇ, ਸੁਣ ਤੇ ਪਨੀਤ ਕਹਿ ਤੇ ਪਵਿੱਤ, ਸਤਿਗੁਰ ਰਿਹਾ ਬਿਨ ਬਾਜੇ ਅਨਹਦ ਤੂ, ਸੁਣ ਤੇ ਪਨੀਤ ਕਹਿ ਤੇ ਪਵਿੱਤ, ਸਤਿਗੁਰ ਰਿਹਾ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਬਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਤਿੰਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖਰਾਸ ਤਾਂ ਕੋ ਵਿਘਨਾ ਕਉ ਲਾਗੇ ਜਾਕੇ ਪ੍ਰਭ ਆਗੇ ਅਰਦਾਸ ਅਰਦਾਸ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਪਾਤਸ਼ਾਹ ਦਸਵੇਂ ਪ੍ਰਥਮ ਗੌਤੇ ਸਿਮਰਕਾਏ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸਾਂ ਹੋਏ ਸਾਹਿਬਨ ਹਰਗੋਬਿੰਦਨੋ ਸਿਮਰੋ ਸ੍ਰੀ ਹਰਾਏ ਸ੍ਰੀ ਹਰਕ੍ਰਿਸ਼ਨ ਧਿਆਈਏ ਜੇ ਹਿਰਠੇ ਸਭ ਦੁੱਖ ਜਾਇ ਤੇਗ ਬਹਾਦਰ ਸਿਮਰੇ ਘਰ ਨਾਉਣ ਦੇ ਆਵੇ ਧਾਏ ਸਭ ਥਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈਂ ਸਦਸਵੇਂ ਪਾਤਸ਼ਾਹ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾਰ ਦਾ ਧਿਆਨ ਕਰਕੇ ਬੋਲਣਾ ਜੇ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵਣ ਸਕਿਆ ਦੇਖ ਚਲਾਈ ਤੇ ਗੁਆਈ ਦੇ ਕੰਡਟ ਕੀਤਾ ਤਿਨਾਂ ਪਿਆਰਿਆਂ ਸੁਚਿਆਰਿਆਂ ਦੀ ਪਵਿੱਤਰ ਕਮਾਈ ਵੱਲ ਧਿਆਨ ਕਰਕੇ ਬੋਲਣਾ ਦੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੇਖ ਦਿੱਤੇ ਬੰਦ ਬੰਦ ਕਟਵਾਏ ਖੋਪਣੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ ਤਿਨਾਂ ਦੇ ਪਵਿੱਤਰ ਕਮਾਈ ਵੱਲ ਧਿਆਨ ਕਰਕੇ ਬੋਲਣਾ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲਣਾ ਜੇ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਜਿਤਿਆਵ ਜਿਤਿਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਨੱਚਿਆ ਰਿਹਾ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੁੱਲ ਵਾਲੇ ਬੋਲਣਾ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਰ ਨਾਮ ਦਾਨ ਸ੍ਰੀ ਅੰਮ੍ਰਿਤਸਰੀ ਦਰਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗਟਲ ਧਰਮ ਕਾ ਜੈਕਾਰ ਬੋਲਣਾ ਜੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤਦਾ ਰੱਖਾ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਜੀ ਦੀ ਬਖਸ਼ਿਸ਼ ਰਹਿਮਤ ਦੇ ਸਦਕਾ ਅੰਮ੍ਰਿਤ ਵੇਲੇ ਤੋਂ ਆਪ ਜੀ ਦੀ ਹਜ਼ੂਰੀ ਅੰਦਰ ਹਫ਼ਤਾ ਵਾਰੀ ਦਿਵਾਂਸ ਜੈ ਗਏ ਸਜੇ ਦੀਵਾਨਾਂ 'ਚ ਗੁਰਸ਼ਬਦ ਚੌਂਕੀ ਕਥਾ ਵਖਿਆਨ ਜੀ ਕੀ ਅਰਦਾਸ ਹੈ ਜੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੀ ਦੀ ਖੁਸ਼ੀ ਸਤਿਗੁਰ ਸ੍ਰੀ ਪਾਤਸ਼ਾਹ ਜੀ ਆਪ ਜੀ ਦੀ ਹਜ਼ੂਰੀ ਅੰਦਰ ਸਮੂਹ ਪੁਰਬ ਸਾਧ ਸੰਗਤ ਵਾਲੋ ਬੱਚਿਆਂ ਵੱਲੋਂ ਸਤਿਗੁਰ ਸ੍ਰੀ ਪਾਤਸ਼ਾਹ ਜੀ ਇਤਿਹਾਸ ਕਵਿਸਰ ਕਵਿਤਾ ਗਾਈਆਂ ਸਤਿਗੁਰ ਸ੍ਰੀ ਪਾਤਸ਼ਾਹ ਜੀ ਇਤਿਹਾਸ ਬੋਲਦਿਆਂ ਕਵਿਤਾ ਬੋਲਦਿਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਜਾਣ ਕੇ ਮਾਫ਼ ਕਰਨਾ ਅੱਗੋ ਵਾਸਤੇ ਸੁੱਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ ਬੱਚਿਆਂ ਦੇ ਸਿਰ ਤੇ ਮਿਹਰ ਪਰਤ ਰੱਖਣਾ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ ਆਈ ਸੰਗਤ ਦੀ ਹਾਜ਼ਰੀ ਕਦਮ ਲੇਖੇ ਲਾਉਣੀ ਤਿਲਫੁਲ ਭੇਟਾ ਪ੍ਰਵਾਨ ਕਰਨੀ ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਖੁਸ਼ੀਆਂ ਖੇੜੇ ਨਾਮ ਦਾਨ ਦੀ ਦਾਤ ਬਖਸ਼ਣੀ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ ਆਪ ਜੀ ਦੇ ਬਖਸ਼ੇ ਖਜ਼ਾਨੇ ਵਿੱਚੋਂ ਅੰਮ੍ਰਿਤ ਕੜਾ ਪ੍ਰਸ਼ਾਦੀ ਦੇਗ ਹਾਜ਼ਰਾ ਵੀ ਦਰ ਪ੍ਰਵਾਨ ਹੋਏ ਦਰ ਪ੍ਰਵਾਨ ਪ੍ਰਸ਼ਾਦ ਵਿਸਾ ਸੰਗਤੇ ਜੋ ਛਕੇ ਸੋ ਆਪ ਜੀ ਦਾ ਹੀ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਸਤਿਗੁਰੂ ਸ੍ਰੀ ਪਾਤਸ਼ਾਹ ਇਸ ਵੇਲੇ ਆਪ ਆਪਣੇ ਮੁਖਾਰਬਿੰਦ ਚੋਂ ਪੋਤਰ ਹੁਕਮਨਾਮੇ ਬਖਸ਼ਕਦਾਰੀਆਂ ਸੰਗਤਾਂ ਨੂੰ ਕਿਰਤਾਰਥ ਕਰੋ ਪੋਤਰ ਹੁਕਮਨਾਮੇ ਤੇ ਚੱਲਣ ਦਾ ਬਲ ਬਖਸ਼ੋ ਦੀਵਾਨਾਂ ਦੀ ਸਮਾਪਤੀ ਹੈ ਜੇ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਰਬੱਧੇ ਕਾਰਜ ਰਾਸ ਕਰਨ ਸਹੀ ਗੁਰੂ ਪਿਆਰਿਆਂ ਦਾ ਮੇਲਣਾ ਜਿਨ੍ਹਾਂ ਨੇ ਮਿਲਿਆ ਆਪ ਜੀ ਦਾ ਪੋਤਰ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੇ ਤੇਰੇ ਕੋਲ।

ਤੰਤ ਸਿਉ ਸਭ ਕਿਲ ਬਖ ਕਿਰਖਾ ਧਨ ਧਨ ਸੁਹਾਵਾ ਸੂਰ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੇ ਬਿਖਾ ਹਰ ਨਾਮ ਸਲਾਹੀ ਰੰਗ ਸਿਉ ਸਭ ਕਿਲ ਬਖ ਕਿਰਖਾ ਧਨ ਧਨ ਸੁਹਾਵਾ ਸਰੂਰ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੇ ਬਿਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਬ੍ਰਹਮ ਬਿੰਦੇ ਤਿਸਦਾ ਬ੍ਰਹਮਤ ਰਹੇ ਏਕ ਸ਼ਬਦ ਲਿਵ ਲਾਏ ਨਵ ਨਿਧੀ ਅਠਾਰਾਂ ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਸਦਾ ਵਸਾਏ ਬਿਨ ਸਤਿਗੁਰੂ ਨਾਉ ਨਾ ਪਾਈਏ ਬੁੱਝੋ ਕਾ ਵਿਚਾਰ ਨਾਨਕ ਪੂਰੇ ਭਾਗ ਸਤਿਗੁਰ ਮਿਲੇ ਸੁਖ ਪਾਏ ਯੁਗ ਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਸੰਗ ਜੀ ਉਹ ਆਪ ਜੀ ਨੇ ਬੱਚਿਆਂ ਪਾਸੋਂ ਕਾਫੀ ਬੜਮੁੱਲੀਆਂ ਗੱਲਾਂ ਜਿਹੜੀਆਂ ਅਸੀਂ ਸਾਨੂੰ ਨਹੀਂ ਪਤਾ ਹੁੰਦੀਆਂ ਗੱਲਾਂ ਤਾਂ ਸਾਨੂੰ ਸੁਣਨ ਨੂੰ ਮਿਲਦੀਆਂ ਇਹ ਸਾਰਾ ਸਿਹਰਾ ਭਾਈ ਰਖਵੀਰ ਸਿੰਘ ਦੇ ਜਾਂਦਾ ਹੈ ਤੋ ਸੱਚੇ ਪਾਤਸ਼ਾਹ ਬਖਸ਼ੇ ਕਰਨ ਇਹਨਾਂ ਨੂੰ ਤੰਦਰੁਸਤੀ ਰੋਗ ਤੋਂ ਬਚਣ ਅਤੇ ਇੱਦਾਂ ਸੇਵਾ ਕਰਨ ਦਾ ਬਲ ਬਖੇ ਜਾਣ ਸਾਰੀਆਂ ਸੰਗਤਾਂ ਦਾ ਧੰਨਵਾਦ ਭਾਈ ਸਾਹਿਬ ਹੋਣਾ ਬਹੁਤ ਧੰਨਵਾਦ ਜੀ ਇਹਨਾਂ ਮਿਹਨਤ ਕਰਕੇ ਬੱਚੇ ਤਿਆਰ ਕੀਤੇ ਆ ਬੱਚੇ ਤਿਆਰ ਕਰਨੇ ਬਹੁਤ ਔਖੇ ਹੁੰਦੇ ਜ਼ਿਆਦਾ ਔਖੇ ਹੁੰਦੇ ਆ ਕਿ ਉਹ ਬੱਚਿਆਂ ਨੂੰ ਭਾਸ਼ਾ ਸੁਣ ਸਿਖਾ ਲੈਣੀ ਬਣਾਉਣੀ ਫਿਰ ਲਿਖ ਕੇ ਦੇਣੀ ਚੇਤੇ ਕਰਾਉਣੀ ਬਹੁਤ ਵੱਡਾ ਕੰਮ ਹੁੰਦਾ ਇਹ ਫਿਰ ਵੀ ਇਹਨਾਂ ਬਹੁਤ ਮਿਹਨਤ ਕੀਤੀ ਹੈ ਤੋ ਸਾਰਿਆਂ ਦਾ ਬੱਚਿਆਂ ਦੇ ਵਿਹੜਨ ਤਾਂ ਬੜਾ ਧੰਨਵਾਦ ਹੈ ਜਿਹੜੇ ਟਾਈਮ 'ਤੇ ਬੱਚੇ ਲੈ ਕੇ ਆਉਂਦੇ ਹਨ ਤੋ ਭਾਈ ਸਾਹਿਬ ਦਾ ਅਦਾਰਾ ਫਿਰ ਧੰਨਵਾਦ ਹੈ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਤੁਹਾਡੇ ਸਾਹਮਣੇ ਬੱਚਿਆਂ ਨੂੰ ਸਟੇਜ 'ਤੇ ਖੜੇ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਛ ਪਰਿਵਾਰਾਂ ਵੱਲੋਂ ਲੰਗਰਾਂ ਵਾਸਤੇ ਦੇਗਾਂ ਵਾਸਤੇ ਮਾਇਆ ਆਈ ਇਸ ਪ੍ਰਕਾਰ ਹਨ ਗੁਪਤ ਵਾ ਚੜ੍ਹਦੀ ਕਲਾ ਵਾਸਤੇ 20 ਪਾਉਂਡ ਗੁਰੂ ਨਾਨਕ ਸਿੰਘ ਦੇਗ ਵਾਸਤੇ 5 ਪਾਉਂਡ ਸੁਖਜਿੰਦਰ ਸਿੰਘ ਪਰਿਵਾਰ ਲੰਗਰ ਵਾਸਤੇ 10 ਪਾਉਂਡ ਬੀਬੀ ਜੀ ਜੀ ਕੌਰ ਤੁਸਤਰੀ ਤੰਦਰੁਸਤੀ ਵਾਸਤੇ 5 ਪਾਉਂਡ ਭੁਪਿੰਦਰ ਸਿੰਘ ਦੇਵਾ ਦੇਗ ਲਈ 10 ਪਾਉਂਡ ਹਾਜ਼ਰ ਕਰਦੇ ਹਨ ਜਿਹਨਾਂ ਖਜ਼ਾਨਾ 'ਚੋਂ ਮੈਂ ਇੱਕ ਖਜ਼ਾਨੇ ਭਰਪੂਰ ਕਰਨੇ ਕਾਲਟ ਕੰਟਕ ਦੂਰ ਕਰਨੇ ਸੁਖ ਸਿੱਖੀ ਜੀਵਨ ਬਖਣਾ ਚੜ੍ਹਦੀਆਂ ਕਲਾ ਕਰਨੀਆਂ ਇਸ ਵੇਲੇ ਹੁਣ ਸਮਾਪਤੀ ਦੀਵਾਨ ਦੀ ਸਾਰਿਆਂ ਦਾ ਧੰਨਵਾਦ ਗੁਰੂ ਸਾਹਿਬ ਦਾ ਲੱਖ ਲੱਖ ਸ਼ੁਕਰ ਜਿਹਨਾਂ ਨੇ ਸਾਨੂੰ ਇਹ ਮੱਤ ਬਖਸ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ